0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ, ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ। ਥੈਂਕ ਯੂ।
2: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ। ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ। ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
5: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ? ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਡਾਇਲ ਕਰੋ 5876174696 5876174496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696। ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
0: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਅੰਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ,

0: ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਛੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਮਪਾਇਰ। ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ।
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸਟਰ ਡਰਾਈਵ,
3: ਦੂਜੀ ਲੋਕੇਸ਼ਨ 117-7771 ਐਵੀਨਿਊ,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222। ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
3: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
3: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
3: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
4: ਰੇਡੀਓ ਸਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ। ਅੱਜ ਦਿਨ ਵੀਰਵਾਰ ਜੂਨ ਮਹੀਨੇ ਦੀ 18 ਤਰੀਕ ਸਨ 2026, 4:11 ਹੋ ਰਹੇ ਨੇ ਸ਼ਾਮ ਦੇ, ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਆਪ ਜੀ ਨਾਲ ਸਾਥ ਰਹੇਗਾ। 5 ਵਜੇ ਸਵਰੀਨ ਕੌਰ ਜਸਟ ਪ੍ਰੋਗਰਾਮ ਪੇਸ਼ ਕਰਨਗੇ, ਉਸ ਤੋਂ ਬਾਅਦ 8 ਵਜੇ ਇੱਕ ਵਿਸ਼ੇਸ਼ ਪ੍ਰੋਗਰਾਮ ਆਪ ਜੀ ਦੀ ਨਜ਼ਰ ਕੀਤਾ ਜਾਵੇਗਾ ਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਗੱਲਬਾਤ ਲੈ ਕੇ ਸਵਰੀਨ ਕੌਰ ਜਸਟ ਫਿਰ ਹਾਜ਼ਰ ਹੋਣਗੇ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦੀ ਸਾਂਝ ਪਾਵਾਂਗੇ ਤੇ ਇਹ ਜਿਹੜੀ ਸਾਂਝ ਹੈ ਜੀ, ਇਸ ਵਿੱਚ ਵਿਸ਼ਵ ਦੀਆਂ ਚੋਣਵੀਆਂ ਖਬਰਾਂ ਤੇ ਚਰਚਾ ਕਰਨੀ ਹੈ। ਕੈਨੇਡਾ ਦੀਆਂ ਖਬਰਾਂ ਅੱਜ ਥੋੜੀਆਂ ਜ਼ਿਆਦਾ ਨੇ, ਮਾਫੀ ਚਾਹਾਂਗੇ ਅਗਰ ਕੁਛ ਖਬਰਾਂ ਰਹਿ ਜਾਣ, ਲੇਕਿਨ ਖਬਰਾਂ ਬਹੁਤ ਅਹਿਮ ਨੇ, ਸ਼ੇਅਰ ਵੀ ਕਰਨੀਆਂ ਨੇ। ਨਾਲ ਨਾਲ ਫੀਫਾ ਵਿਸ਼ਵ ਕੱਪ ਦੇ ਵਿੱਚ ਕੈਨੇਡਾ ਦਾ ਇਸ ਵੇਲੇ ਮੈਚ ਹੋ ਰਿਹਾ, ਉਸ ਦੀ ਅਪਡੇਟ ਵੀ ਆਪ ਜੀ ਨੂੰ ਦੇਵਾਂਗੇ ਜੀ। ਗਰੁੱਪ ਸਟੇਜ ਗਰੁੱਪ ਬੀ ਦਾ ਇਹ ਮੈਚ ਹੈ, ਇਹਦੇ ਬਾਰੇ ਜਾਣਕਾਰੀ ਦੇਵਾਂਗੇ ਪ੍ਰੋਗਰਾਮ ਵਿੱਚ। ਕਤਰ ਦੇ ਨਾਲ ਇਹ ਜੋ ਮੁਕਾਬਲਾ ਹੋ ਰਿਹਾ, ਇਸ ਦੀ ਅਪਡੇਟ ਆਪ ਜੀ ਨੂੰ ਦਿੰਦੇ ਰਹਾਂਗੇ। ਸਭ ਤੋਂ ਪਹਿਲਾਂ ਮੌਸਮ ਦੀ ਗੱਲ ਕਰ ਲਈਏ, ਇਸ ਵੇਲੇ 17 degrees ਸੈਲਸੀਅਸ ਹੈ। ਜੇ ਅਸੀਂ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ ਰਾਤ ਨੂੰ 6, ਉਸ ਤੋਂ ਅਗਲੇ ਦਿਨ 21-9, ਫਿਰ 19-12, ਫਿਰ 12-9, ਫਿਰ 16-9। ਵੀਕਐਂਡ ਤੇ ਇਸ ਤਰ੍ਹਾਂ ਦਾ ਮੌਸਮ ਰੰਗ ਬਰੰਗਾ ਜਿਹਾ, ਕਦੇ ਧੁੱਪ ਕਦੇ ਬਦਲ ਕਦੇ ਹਲਕੀ ਫੁਲਕੀ ਬਾਰਿਸ਼, ਮਿਕਸ ਜਿਹਾ ਮੌਸਮ ਜਿਹੜਾ ਹੈ ਜੀ ਉਹ ਬਣਿਆ ਰਹੇਗਾ ਆਉਣ ਵਾਲੇ।

ਦਿਨਾਂ ਦੇ ਵਿੱਚ। ਇਸ ਤੋਂ ਇਲਾਵਾ ਅਸੀਂ ਜਿਹੜੀਆਂ ਖਬਰਾਂ ਤੇ ਅੱਜ ਝਾਤ ਪਾਉਣੀ ਆ ਉਹਨਾਂ ਵਿੱਚ ਸਭ ਤੋਂ ਵੱਡੀ ਖਬਰ ਤੇ ਚਰਚਾ ਕਰਾਂਗੇ ਕਿ USA ਅਤੇ ਇਰਾਨ ਦੁਆਰਾ ਜੰਗ ਬੰਦੀ ਦੇ ਸਮਝੌਤੇ ਤੇ ਹਸਤਾਖਰ ਸਾਈਨ ਕਰ ਦਿੱਤੇ ਗਏ ਨੇ। ਸਟ੍ਰੇਟ ਆਫ ਹੋਰਮੂਜ਼ ਦਾ ਨੇਵਲ ਬਲੋਕੇਡ ਇਰਾਨ ਨੇ ਇਰਾਨ ਦੇ ਉੱਪਰ ਜੋ ਥੁੱਪਿਆ ਹੋਇਆ ਸੀ USA ਵੱਲੋਂ ਉਹ ਵੀ ਚੁੱਕ ਦਿੱਤਾ ਗਿਆ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਇਸ ਸ਼ਾਂਤੀ ਸਮਝੌਤੇ ਦੀ ਸਿਫਤ ਕੀਤੀ ਹੈ, ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਕੈਨੇਡਾ ਦੇ ਨਾਲ ਸੰਬੰਧ ਕਿਹੋ ਜਿਹੇ ਰਹਿਣਗੇ USA ਦੇ, ਕੀ ਸਮਝੌਤਾ ਕੋਈ ਵਪਾਰਕ ਹੋ ਸਕੇਗਾ, ਇਸ ਮੁੱਦੇ ਤੇ ਵੀ ਕਾਰਨੀ ਨੇ ਬਹੁਤ ਅਹਿਮ ਬਿਆਨ ਦਿੱਤਾ, ਚਰਚਾ ਕਰਾਂਗੇ। ਸਾਲ 2026 ਦੇ ਪਹਿਲੇ 3 ਮਹੀਨੇ ਜਨਵਰੀ, ਫਰਵਰੀ ਤੇ ਮਾਰਚ, ਇਹਨਾਂ ਵਿੱਚ ਕੈਨੇਡਾ ਦੀ ਆਬਾਦੀ ਫਿਰ ਘਟੀ ਹੈ, ਇਹਦੇ ਤੇ ਚਰਚਾ ਕਰਾਂਗੇ। ਕੈਨੇਡਾ ਛੱਡ ਕੇ ਜਾਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਇਹ ਇੱਕ ਰਿਪੋਰਟ ਜਿਹੜੀ ਆਈ ਹੈ ਇਹਦੇ ਤੇ ਚਰਚਾ ਕਰਾਂਗੇ। ਬ੍ਰਿਟਿਸ਼ ਕੋਲੰਬੀਆ ਦੇ ਰੰਬਲਰ ਰਿਜ ਵਿੱਚ ਜਿਸ ਜਗ੍ਹਾ ਤੇ ਮੈਸ ਸ਼ੂਟਿੰਗ ਹੋਈ ਸੀ ਉਸ ਜਗ੍ਹਾ ਤੇ ਨਵਾਂ ਸਕੂਲ ਤੇ ਹੈਲਥ ਕੇਅਰ ਸੈਂਟਰ ਬਣਾਉਣ ਲਈ $200 million ਗ੍ਰਾਂਟ ਜਾਰੀ ਕੀਤੀ ਗਈ ਹੈ। ਵਿਸ਼ਵ ਦੀਆਂ ਟੌਪ ਦੀਆਂ 100 ਯੂਨੀਵਰਸਿਟੀਆਂ ਵਿੱਚ ਕੈਨੇਡਾ ਦੀਆਂ 4 ਯੂਨੀਵਰਸਿਟੀਆਂ ਆਉਂਦੀਆਂ ਨੇ, ਇਹਦੇ ਬਾਰੇ ਚਰਚਾ ਕਰਾਂਗੇ। ਇੱਕ ਰੈਂਕਿੰਗ ਅਸੀਂ ਇੱਕ ਦਿਨ ਪਹਿਲਾਂ ਵੀ ਸਾਂਝੀ ਕੀਤੀ ਸੀ, ਲੇਕਿਨ ਹੁਣ ਇੱਕ ਹੋਰ ਰੈਂਕਿੰਗ ਆਈ ਹੈ ਜਿਸ ਵਿੱਚ ਵਿਸ਼ਵ ਦੀਆਂ 2000 ਯੂਨੀਵਰਸਿਟੀਆਂ ਨੂੰ ਰੈਂਕ ਕੀਤਾ ਗਿਆ। ਕੈਨੇਡਾ ਦੇ ਵਿੱਚ ਨਵੇਂ ਸਟੂਡੈਂਟ ਆਉਣੇ ਕਿੰਨੇ ਘੱਟ ਗਏ ਨੇ ਤੇ ਇਮੀਗ੍ਰੇਸ਼ਨ ਦਾ ਬੈਕਲੌਗ ਕਿੰਨਾ ਕੁ ਹੈ, ਭਾਵ ਜਮ੍ਹਾਂ ਅਰਜ਼ੀਆਂ ਕਿੰਨੀਆਂ ਕੁ ਪਈਆਂ ਨੇ, ਇਹਨਾਂ ਤੇ ਚਰਚਾ ਕਰਾਂਗੇ। ਅਲਬਰਟਾ ਸਰਕਾਰ 34 ਲੱਖ ਅਲਬਰਟਾ ਵਾਸੀਆਂ ਨੂੰ $100 ਐਨਰਜੀ ਰਿਬੇਟ ਦੇਵੇਗੀ, ਸੋ ਇਹ ਕਿਹਨੂੰ ਕਿਹਨੂੰ ਮਿਲੇਗੀ ਇਹਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਕੁਛ ਹੋਰ ਖਬਰਾਂ ਹੈਗੀਆਂ ਨੇ ਵਿਸ਼ਵ ਦੀਆਂ, ਲੇਕਿਨ ਜੇ ਸਮਾਂ ਹੋਇਆ ਤੇ ਉਹ ਸਾਂਝੀਆਂ ਕਰਾਂਗੇ ਸਮੇਂ ਦਾ, ਕਿਉਂਕਿ 5 ਵਜੇ ਤੱਕ ਹੀ ਹੈ ਸਾਡੇ ਕੋਲ, ਸੋ ਕੋਸ਼ਿਸ਼ ਹੋਵੇਗੀ ਕਿ ਉਹਨਾਂ ਵਿੱਚੋਂ ਵੱਧ ਤੋਂ ਵੱਧ ਖਬਰਾਂ ਜਿਹੜੀਆਂ ਨੇ ਉਹ ਸਾਂਝੀਆਂ ਕਰ ਸਕੀਏ। ਇਸ ਤੋਂ ਇਲਾਵਾ ਜੀ ਸਪੌਂਸਰਾਂ ਬਾਰੇ ਜਾਣਕਾਰੀ ਸਾਂਝੀ ਕਰ ਦਈਏ। ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਹੋਰਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਪਹੁੰਚ ਰਿਹਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਅਗਰ ਤੁਸੀਂ ਲੈਣੇ ਨੇ ਤਾਂ 587-832-1208 ਤੇ ਸੰਪਰਕ ਕਰ ਲਓ ਮਾਨਸ ਪਹੁਜਾ ਹੋਰਾਂ ਨਾਲ। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਣਾ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਤੇ ਬਿੱਲ ਸਰਕਾਰ ਨੂੰ ਭੇਜਦੀ ਹੈ। ਫੋਨ ਹੈ ਜੀ 825-760-9783। YYC ਹੋਮ ਕੇਅਰ, ਵੀਰਪਾਲ ਕੌਰ ਹੋਰਾਂ ਨਾਲ ਸੰਪਰਕ ਕਰੋ ਅਗਰ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਮਦਦ ਦੀ ਲੋੜ ਹੈ ਸਰਕਾਰੀ ਖਰਚੇ ਤੇ। OSS ਸਮਾਈਲ ਮੈਡੀਕਲ ਕਲੀਨਿਕ ਹੈ ਜੀ ਸਨਰਿਜ ਦੇ ਵਿੱਚ, ਨਵੇਂ ਪੇਸ਼ੈਂਟਸ ਵੀ ਲਏ ਜਾ ਰਹੇ ਨੇ, ਐਕਸਪਰਟ ਡਾਕਟਰਸ ਨੇ, ਅਪਾਇੰਟਮੈਂਟ ਦੀ ਕੋਈ ਲੋੜ ਨਹੀਂ ਹੈ। OSS ਸਮਾਈਲ ਮੈਡੀਕਲ ਕਲੀਨਿਕ ਜਿਹੜਾ ਹੈ ਸਨਰਿਜ ਦੇ ਵਿੱਚ ਹੈ ਤੇ ਫੋਨ ਨੰਬਰ ਤੁਸੀਂ ਨੋਟ ਕਰ ਲਓ 587-617-4496, ਜਾਂ ਤੁਸੀਂ ਪਹੁੰਚ ਜਾਓ OSS ਸਮਾਈਲ ਮੈਡੀਕਲ ਸਨਰਿਜ ਦੇ ਵਿੱਚ, ਸਰਚ ਕਰਕੇ ਐਡਰੈਸ ਤੇ ਤੁਸੀਂ ਪਹੁੰਚੋ ਤੇ ਹਫ਼ਤੇ ਦੇ 6 ਦਿਨ ਖੁੱਲਦੇ ਨੇ, ਅਪਾਇੰਟਮੈਂਟ ਦੀ ਲੋੜ ਨਹੀਂ ਹੈ। ਮਰਸੀਡੀਜ਼ ਬੈਂਜ਼ ਕੰਟਰੀ ਹੈਲਥ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਮਰਸੀਡੀਜ਼ ਦੀ, ਤੇ ਜੇ ਤੁਸੀਂ ਵਧੀਆ ਡੀਲ ਵੀ ਬਣਾਉਣਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਹੋਰੀ ਆਪ ਜੀ ਨੂੰ ਇਹ ਡੀਲ ਲੈ ਕੇ ਦੇ ਸਕਦੇ ਨੇ 403-900-367-4035-07-57। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ, ਜੋ ਕਿ ਲਾਈਫ ਇੰਸ਼ੋਰੈਂਸ, ਸੁਪਰਵਿਜ਼ਨ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ, ਤੁਸੀਂ ਇਹਨਾਂ ਨਾਲ ਸੰਪਰਕ ਕਰੋ 403-404-3500 ਪੰਜਾਬ ਇੰਸ਼ੋਰੈਂਸ। ਮਦਰ ਇੰਡੀਆ ਰੈਸਟੋਰੈਂਟ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਖਾਣ ਲਈ, ਜਾਂ ਇਹਨਾਂ ਦੇ ਰੋਜ਼ਾਨਾ ਜਿਹੜੇ ਸਵੇਰੇ 10 ਵਜੇ ਤੋਂ 4 ਵਜੇ ਤੱਕ ਬਫੇ ਦੇ ਵਿੱਚ 40 ਤੋਂ ਵੱਧ ਆਈਟਮਾਂ ਦਾ ਆਨੰਦ ਮਾਣਨ ਲਈ ਤੁਸੀਂ ਪਹੁੰਚੋ ਜੀ ਸਿਟੀ ਸਕੇਪ ਲੈਂਡਿੰਗ ਦੇ ਵਿੱਚ ਮਦਰ ਇੰਡੀਆ ਰੈਸਟੋਰੈਂਟ, ਜੋ ਕਿ ਹੈ ਨੌਰਥ ਤੇ ਸਾਊਥ ਇੰਡੀਅਨ ਕੁਜ਼ੀਨ। ਖਾਸ ਗੱਲ ਇਹ ਕਿ ਇਹ 24 ਘੰਟੇ 7 ਦਿਨ ਖੁੱਲ੍ਹਾ ਅਤੇ 40 ਤੱਕ ਗੈਸਟ ਜਿਹੜੇ ਨੇ ਉਹਨਾਂ ਦੇ ਪਾਰਟੀ ਦਾ ਪ੍ਰਬੰਧ ਵੀ ਹੈ ਇੱਥੇ, ਅਤੇ ਪ੍ਰਾਈਵੇਟ ਫੈਮਿਲੀ ਦੇ ਨਾਲ ਤੁਸੀਂ ਖਾਣਾ ਖਾਣਾ ਹੋਵੇ ਅਤੇ ਖੁੱਲ੍ਹਾ ਡੁੱਲਾ ਮਾਹੌਲ ਹੈ ਇਹਨਾਂ ਕੋਲ ਮਦਰ ਇੰਡੀਆ ਰੈਸਟੋਰੈਂਟ। ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਦੇ ਵਿੱਚ ਹੈ ਜੀ ਪਿਕਸਲ ਫੋਟੋ ਸਟੂਡੀਓ, ਜਿੱਥੋਂ ਸਿਰਫ $7 ਦੇ ਵਿੱਚ 2 ਪਾਸਪੋਰਟ ਫੋਟੋਆਂ ਤੁਸੀਂ ਬਣਵਾ ਸਕਦੇ ਹੋ ਅਤੇ ਇਹ ਪਾਸਪੋਰਟ ਫੋਟੋਆਂ ਬਹੁਤ ਹਾਈ ਕੁਆਲਿਟੀ ਦੇ ਵਿੱਚ ਆਪ ਜੀ ਨੂੰ ਦਿੱਤੀਆਂ ਜਾਣਗੀਆਂ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਸਿਰਫ $7 ਵਿੱਚ ਪਾਸਪੋਰਟ ਫੋਟੋਆਂ ਤੋਂ ਇਲਾਵਾ ਫੈਮਿਲੀ ਅਤੇ ਬੱਚਿਆਂ ਦੇ ਪੋਰਟਰੇਟਸ ਉਹ ਵੀ ਆਪ ਜੀ ਨੂੰ ਤਿਆਰ ਕਰ ਦੇਣਗੇ। ਗੁੱਡ ਕੁਆਲਿਟੀ ਵਿੱਚ ਫੋਟੋਆਂ ਵੱਡੀਆਂ ਤੁਸੀਂ ਪ੍ਰਿੰਟ ਕਰਨੀਆਂ ਹੋਣ, ਛੋਟੀਆਂ ਕਿਸੇ ਤਰ੍ਹਾਂ ਦਾ ਸਾਈਜ਼ ਪ੍ਰਿੰਟ ਕਰਵਾਉਣਾ ਹੋਵੇ, ਫਰੇਮ ਵੀ ਲਾ ਕੇ ਦੇਣਗੇ।
ਪਿਕਸਲ ਫੋਟੋ ਸਟੂਡੀਓ।

ਸਵਰਨਾ ਬਾਜ਼ਾਰ ਦੇ ਵਿੱਚ ਫੋਨ 403-947-0060। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਹੁਣ ਖਬਰਾਂ ਵੱਲ ਨੂੰ ਚੱਲਦੇ ਹਾਂ ਤੇ ਇਹਦੇ ਵਿੱਚ ਜਿਹੜੀ ਖਾਸ ਗੱਲ ਇਹ ਹੈ ਜੀ ਕਿ ਅਸੀਂ ਹੁਣ ਜਿਹੜਾ ਅਪਡੇਟ ਦੇ ਦਈਏ ਤੁਹਾਨੂੰ ਫੀਫਾ ਵਿਸ਼ਵ ਕੱਪ ਦੀ ਕਿ ਕੈਨੇਡਾ ਵਾਲਿਆਂ ਨੇ ਗੋਲ ਇੱਕ ਕਰ ਦਿੱਤਾ ਤੇ 1-0 ਨਾਲ ਕਤਰ ਦੀ ਟੀਮ ਤੋਂ ਅੱਗੇ ਨੇ। ਵੈਨਕੂਵਰ ਦੇ ਵਿੱਚ ਗਰੁੱਪ ਸਟੇਜ ਗਰੁੱਪ ਬੀ ਦਾ ਮੈਚ ਜਿਹੜਾ ਹੈ ਉਹ ਖੇਡਿਆ ਜਾ ਰਿਹਾ। ਕੈਨੇਡਾ ਵਾਲਿਆਂ ਨੇ ਗੋਲ ਕੀਤਾ। ਇਸ ਗਰੁੱਪ ਦੇ ਵਿੱਚ ਕੈਨੇਡਾ ਦੇ ਨਾਲ ਸਵਿਟਜ਼ਰਲੈਂਡ, ਕਤਰ, ਬੋਸਨੀਆ, ਹਰਜ਼ੇਗੋਵੀਨਾ ਨੇ ਤੇ ਇਸ ਵੇਲੇ ਕੈਨੇਡਾ ਦੂਸਰੀ ਪੋਜੀਸ਼ਨ ਤੇ ਹੈ। ਜੇ ਅੱਜ ਮੈਚ ਜਿੱਤ ਜਾਂਦੇ ਨੇ ਤੇ ਕੈਨੇਡਾ ਵਾਲੇ ਠੀਕ ਠਾਕ ਪੋਜੀਸ਼ਨ ਦੇ ਵਿੱਚ ਇਸ ਗਰੁੱਪ ਦੇ ਵਿੱਚ ਆ ਸਕਦੇ ਨੇ। ਖੈਰ ਇਹ ਜਾਰੀ ਰੱਖਾਂਗੇ, ਲੇਕਿਨ ਬਹੁਤ ਜਿਹੜੀ ਵੱਡੀ ਖਬਰ ਹੈ ਜਿਸ ਨਾਲ ਬੜੀ ਰਾਹਤ ਮਿਲੇਗੀ, ਉਸ ਤੋਂ ਅਗਲੀ ਜਿਹੜੀ ਹੈ ਉਹ ਵੀ ਰਾਹਤ ਵਾਲੀ ਹੈ। ਅਲਬਰਟਾ ਵਾਲੇ ਕਈ ਵਾਰੀ ਬਹੁਤ ਹੀ ਪਸੰਦ ਨਹੀਂ ਕਰਦੇ, ਲੇਕਿਨ ਆਮ ਲੋਕ ਤੇ ਸ਼ਾਇਦ ਕਰਨ। ਕੱਚੇ ਤੇਲ ਦੀਆਂ ਕੀਮਤਾਂ ਡਿੱਗੀਆਂ ਨੇ ਜੀ, ਇਹ ਕਈ ਦਿਨਾਂ ਤੋਂ ਅਸੀਂ ਰਿਪੋਰਟ ਕਰ ਰਹੇ ਹਾਂ ਜਿਸ ਦਿਨ ਦੀ ਇਹ ਜੰਗਬੰਦੀ ਦਾ ਐਲਾਨ ਜਿਹਾ ਹੋਇਆ। ਸੋ ਇਹ ਜੋ 28 ਫਰਵਰੀ ਤੋਂ ਬਾਅਦ ਇੱਕ ਸਿਲਸਿਲਾ ਸ਼ੁਰੂ ਹੋਇਆ ਸੀ ਕਿ ਤੇਲ ਦੀਆਂ ਕੀਮਤਾਂ ਸਮਾਨ ਛੋਣ ਲੱਗੀਆਂ ਸੀ ਮਿਡਲ ਈਸਟ ਦੀ ਲੜਾਈ ਕਰਕੇ। ਇਸ ਵੇਲੇ WTI ਜੋ ਕਰੂਡ ਆਇਲ ਹੈ, ਵੈਸਟ ਟੈਕਸਿਸ ਇੰਟਰਮੀਡੀਏਟ, ਉਹ $76.77 ਦੇ ਆਸ ਪਾਸ ਟਰੇਡ ਹੋ ਰਿਹਾ। ਜੋ ਬ੍ਰੈਂਟ ਕਰੂਡ ਹੈ ਜੀ, ਉਹ 79-80 ਦੇ ਵਿਚਕਾਰ ਟਰੇਡ ਹੋ ਰਿਹਾ। ਸੋ ਕੀਮਤਾਂ ਥੱਲੇ ਆਈਆਂ ਨੇ ਜੀ। ਜਿੱਥੇ ਤੱਕ ਕਰੰਸੀ ਦੀ ਗੱਲ ਹੈ, ਕੈਨੇਡੀਅਨ ਕਰੰਸੀ ਨੂੰ ਝਟਕਾ ਜ਼ਿਆਦਾ ਲੱਗਾ ਹੈ, USA ਦੇ ਨੂੰ ਵੀ ਲੱਗਾ ਹੈ। ਅਗਰ ਤੁਹਾਡੇ ਕੋਲ 1 USA ਦਾ ਡਾਲਰ ਹੈ ਤੇ ਤੁਹਾਨੂੰ ਅੱਜ ਉਹਦੇ ਅਮਰੀਕਾ ਦੇ $1.40 41 cents ਮਿਲਣਗੇ, $41.41। ਇਹਦੇ ਉਲਟ ਅਗਰ ਤੁਹਾਡੇ ਕੋਲ 1 Canadian ਹੈ ਤੇ ਤੁਹਾਨੂੰ 70 cents ਜਿਹੜੇ ਨੇ ਉਹ ਅਮਰੀਕਾ ਦੇ ਮਿਲ ਜਾਣਗੇ। ਕੀਮਤਾਂ ਡਿੱਗੀਆਂ ਨੇ। ਜੇ USA ਦੇ ਮੁਕਾਬਲੇ ਇੰਡੀਅਨ ਰੁਪਏ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ ਪਿਛਲੇ ਦਿਨਾਂ ਦੇ ਵਿੱਚ 97 ਦੇ ਲਾਗੇ ਰਿਕਾਰਡ ਜਿਹੜੀ ਸੀ 96.79-80 ਤੱਕ ਪਹੁੰਚ ਗਈ ਸੀ। ਇਸ ਵੇਲੇ ਕਾਫੀ ਥੱਲੇ ਆ ਕੇ ਅੱਜ $94.33 ਦਾ 1 American ਵਿਕ ਰਿਹਾ ਜੀ। ਜੇ ਕੈਨੇਡੀਅਨਾਂ ਦੀ ਗੱਲ ਕੀਤੀ ਜਾਵੇ ਤਾਂ ਕੈਨੇਡੀਅਨ ਵੀ ਥੱਲੇ ਆਇਆ। ਕੈਨੇਡਾ ਦਾ ਜੋ ਕਿ 70-75 ਦੇ ਲਾਗੇ ਕ੍ਰੋਸ ਕਰ ਗਿਆ ਸੀ, ਕੀਮਤ ਡਿੱਗਦੀ ਹੋਈ ਤਕਰੀਬਨ 4 rupees ਹੋਰ ਘੱਟ ਮਿਲ ਰਹੇ ਨੇ ਇਸ ਵੇਲੇ। ਅੱਜ ਤੁਹਾਨੂੰ $66.75 ਮਿਲ ਸਕਦੇ ਨੇ 1 Canadian ਦੀ ਕੀਮਤ ਲਗਾਤਾਰ। ਇਹ ਕਹਿ ਲਓ ਕਿ 20 May ਤੋਂ ਬਾਅਦ ਲਗਾਤਾਰ ਥੱਲੇ ਨੂੰ ਖਿਸਕਦੀ ਹੋਈ $Canadian ਦੀ ਇੰਡੀਅਨ ਰੁਪਏ ਦੇ ਮੁਕਾਬਲੇ। ਖੈਰ ਇਹ ਉਤਰਾਅ ਚੜਾਅ ਚੱਲਦੇ ਰਹਿੰਦੇ ਨੇ ਜੀ, ਤੇ ਅਸੀਂ ਹੁਣ ਉਸ ਖਬਰ ਵੱਲ ਚੱਲਦੇ ਹਾਂ ਜਿਸ ਵਿੱਚ ਇਹ ਕਿਹਾ ਗਿਆ ਕਿ USA ਦੇ ਪ੍ਰੈਜੀਡੈਂਟ ਡੋਨਲਡ ਟਰੰਪ ਤੇ ਇਰਾਨ ਦੇ ਪ੍ਰੈਜੀਡੈਂਟ ਮਸੂਦ ਪੇਸ਼ਕਿਨ ਨੇ ਇਲੈਕਟ੍ਰੋਨਿਕਲੀ ਸਾਈਨ ਕੀਤਾ ਹੈ MOU ਤੇ। ਇਰਾਨ ਦੇ ਪ੍ਰੈਜੀਡੈਂਟ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਹੈ, ਅਮਰੀਕਾ ਵੱਲੋਂ ਵੀ ਹੋ ਗਈ ਹੈ। ਦੁਨੀਆ ਵੱਲੋਂ ਇਸ ਚੀਜ਼ ਤੇ ਆਪੋ ਆਪਣੇ ਵਿਚਾਰ ਵੀ ਆ ਰਹੇ ਨੇ, ਵੈਲਕਮ ਕੀਤਾ ਜਾ ਰਿਹਾ ਇਸ ਡੀਲ ਨੂੰ। ਤੇ ਇਸ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਦੇ ਵਿੱਚ, ਸ਼ਾਂਤੀ ਸਮਝੌਤੇ ਦੇ ਵਿੱਚ, US ਇਰਾਨ ਵਾਰ ਨੂੰ ਅਣਮਿੱਥੇ ਸਮੇਂ ਲਈ ਰੋਕ ਦਿੱਤਾ ਗਿਆ। ਸੀਜ਼ ਫਾਇਰ ਹੈ ਜੀ, ਪਰਮਾਨੈਂਟ। ਪਾਕਿਸਤਾਨ ਵੱਲੋਂ ਜੋ ਕਿ ਇਸ ਪੀਸ ਪ੍ਰੋਸੈਸ ਨੂੰ ਪਰਸੂ ਕੀਤਾ ਜਾ ਰਿਹਾ ਸੀ, ਉਹਨਾਂ ਨੇ ਕਿਹਾ ਕਿ ਇਸ ਦਾ ਨਾਮ ਇਸਲਾਮਾਬਾਦ MOU ਹੈ ਤੇ ਇਹ ਬੁੱਧਵਾਰ ਤੋਂ ਲਾਗੂ ਹੋ ਰਿਹਾ, ਅੱਜ ਤੋਂ ਹੋ ਚੁੱਕਾ ਹੈ। ਇਸਲਾਮਾਬਾਦ MOU ਪਾਕਿਸਤਾਨ ਦੀ ਕੈਪੀਟਲ ਦੇ ਨਾਂ ਤੇ। US ਅਫੀਸ਼ੀਅਲਸ ਨੇ ਕਿਹਾ ਕਿ ਐਗਰੀਮੈਂਟ ਦੇ ਵਿੱਚ ਇਰਾਨ ਜੋ ਹੈ ਉਹਨਾਂ ਵੱਲੋਂ ਕਹਿ ਦਿੱਤਾ ਗਿਆ ਕਿ ਉਹ ਨਿਊਕਲੀਅਰ ਹਥਿਆਰ ਨਹੀਂ ਤਿਆਰ ਕਰਨਗੇ ਤੇ ਸਾਰੇ ਫਰੰਟਸ ਤੇ ਲੜਾਈ ਨੂੰ ਬੰਦ ਕਰਨਗੇ ਉਹ ਤੇ ਸਟ੍ਰੇਟ ਆਫ ਹੋਰਮਜ਼ ਖੋਲ੍ਹ ਦੇਣਗੇ। ਇਹਦੇ ਵਿੱਚ ਜਿਹੜੀਆਂ ਡਿਟੇਲਸ ਜਿਹੜੀਆਂ ਨੇ ਇਸ ਐਗਰੀਮੈਂਟ ਦੀ, ਜੋ 60 ਦਿਨਾਂ ਦਾ ਜਿਹੜਾ ਐਕਸਟੈਂਡ ਜਿਹੜਾ ਸੀਜ਼ ਫਾਇਰ ਉਹਨੂੰ ਐਕਸਟੈਂਡ ਕੀਤਾ ਗਿਆ ਤੇ ਨੈਗੋਸ਼ੀਏਸ਼ਨ ਜਿਹੜੀ ਇਰਾਨ ਦੇ ਨਿਊਕਲੀਅਰ ਪਾਵਰ ਨੂੰ ਲੈ ਕੇ USA ਦੀਆਂ ਪਾਬੰਦੀਆਂ ਇਰਾਨ ਤੇ ਲੱਗੀਆਂ ਜਾਂ ਉਹਨਾਂ ਦੇ ਐਸਿਡ ਫਰੀਜ਼ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਵਾਰਤਾ ਚੱਲਦੀ ਰਹੇਗੀ। ਦੁਨੀਆ ਦੇ ਲੀਡਰ ਕੀ ਕਹਿੰਦੇ ਨੇ? ਇਰਾਨ ਦੇ ਸੁਪਰੀਮ ਲੀਡਰ ਆਇਤੋਲਾ ਮੁਜਤਬਾ ਖਮੈਨਾਈ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਐਗਰੀਮੈਂਟ ਨੂੰ ਅਪਰੂਵ ਕਰ ਦਿੱਤਾ ਗਿਆ ਕਿ ਭਾਵੇਂ ਕਿ ਕਹਿੰਦੇ ਮੇਰੇ ਵੱਖਰੇ ਵਿਚਾਰ ਸੀ ਪਰ ਮੈਂ ਅਪਰੂਵ ਕਰ ਦਿੱਤੇ ਆ, ਹੋਰ ਕੋਈ ਗੱਲ ਨਹੀਂ ਕੀਤੀ। ਇਸ ਤੋਂ ਇਲਾਵਾ ਕੁਛ ਉਹਨਾਂ ਦੇ ਆਪਣੇ ਮਿਨਿਸਟਰੀ ਵੱਲੋਂ ਵੀ ਇਹ ਪ੍ਰੋਗਰਾਮ ਜਿਹੜੇ ਨੇ ਇਸ ਦੇ ਬਾਰੇ ਕਿ ਇਸ MOU ਦੇ ਬਾਰੇ ਜਿਸ ਤਰ੍ਹਾਂ ਦੇ ਉਹਨਾਂ ਨੇ ਗੱਲਾਂ ਕੀਤੀਆਂ ਨੇ ਉਹਨਾਂ ਵਿੱਚੋਂ ਕਿਤੇ ਕਿਤੇ ਉਹ ਇਸ ਤਰ੍ਹਾਂ ਦੀ ਝਲਕ ਦੇ ਰਹੇ ਨੇ। ਇੱਥੇ ਕਹਿ ਰਹੇ ਨੇ ਕਿ ਇਹ ਡੀਲ ਸਾਡੇ ਨਾਲੋਂ ਜ਼ਿਆਦਾ ਅਮਰੀਕਾ ਵਾਲੇ ਚਾਹ ਰਹੇ ਸੀ। ਖੈਰ ਦੋਵਾਂ ਧਿਰਾਂ ਵੱਲੋਂ ਦਾਅਵੇ ਕੀਤੇ ਜਾਣਗੇ, ਪਰ ਮੋਸਟ ਇੰਪੋਰਟੈਂਟਲੀ ਗੱਲ ਇਹ ਹੈ ਕਿ ਇਹ ਸਮਝੌਤਾ ਹੋਇਆ। ਹੁਣ ਯੂਨਾਈਟਿਡ ਸਟੇਟਸ ਵੱਲੋਂ

US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਵੀਡੀਓ ਫੁਟੇਜ ਜਿਹੜੀ ਹੈ ਉਹ ਸਾਈਨ ਕਰਨ ਦੀ ਇੰਟੈਰਿਮ ਡੀਲ ਦੀ ਉਹ ਸਾਹਮਣੇ ਆਈ ਹੈ ਤੇ ਪੈਨ ਤੇ ਸਾਈਨ ਕਰਨ ਤੋਂ ਪਹਿਲਾਂ ਪੈਨ ਫੜ ਕੇ ਤੇ ਉਹਨਾਂ ਨੇ ਕਿਹਾ ਕਿ ਇਹ ਈਜ਼ੀ ਨਹੀਂ ਸੀ ਆਡੀਅੰਸ ਨੂੰ ਕਿਹਾ ਕਿ ਔਖਾ ਨਹੀਂ ਸੀ ਮੈਂ ਦੱਸ ਸਕਦਾ ਜਿਵੇਂ ਉਹਨਾਂ ਦਾ ਅੰਦਾਜ਼ ਹੁੰਦਾ ਤੇ ਫਿਰ ਉਹਨਾਂ ਨੇ ਪਹਿਲੇ ਪੇਜ ਤੇ ਸਾਈਨ ਕੀਤੇ ਤੇ USA ਵੱਲੋਂ ਐਕਸਪੈਕਟ ਕੀਤਾ ਗਿਆ ਤੇ ਵੀਰਵਾਰ ਨੂੰ ਉਹਨਾਂ ਨੇ ਕਿਹਾ ਕਿ ਸਾਰੇ ਫਰੰਟਸ ਤੇ ਅਸੀਂ ਉਮੀਦ ਕਰਦੇ ਹਾਂ ਕਿ ਸੀਜ਼ ਫਾਇਰ ਜੰਗ ਬੰਦੀ ਹੋਵੇਗੀ ਕੁਛ ਰਿਪਬਲਿਕਨ ਜਿਹੜੇ ਹੈਗੇ ਨੇ ਜੀ USA ਦੇ ਵਿੱਚ ਉਹਨਾਂ ਵੱਲੋਂ ਥੋੜੀ ਜਿਹੀ ਵਿਰੋਧਤਾ ਵੀ ਹੋਈ ਆ ਉਹ ਕਹਿੰਦੇ ਨੇ ਕਿ ਟੈਕਸਪੇਅਰ ਲੋਕਾਂ ਦਾ ਬਿਲੀਅਨਸ ਡਾਲਰ ਫੂਕ ਦਿੱਤੇ ਗਏ ਤੇ ਇਹਦੇ ਵਿੱਚ ਤਹਿਰਾਨ ਦਾ ਨਿਊਕਲੀਅਰ ਪ੍ਰੋਗਰਾਮ ਕਿਵੇਂ ਰੋਕਿਆ ਗਿਆ ਇਸ ਨੂੰ ਜਰਾ ਐਕਸਪਲੇਨ ਕੀਤਾ ਜਾਵੇ US ਰਿਪਬਲਿਕਨ ਸੈਨੇਟਰ ਰੋਜਰ ਮਾਰਸ਼ਲ ਨੇ ਪ੍ਰੇਜ਼ ਕੀਤਾ ਤੇ ਹੋਰ ਕਈ ਲੋਕਾਂ ਨੇ ਪ੍ਰੇਜ਼ ਕੀਤਾ ਕੁਛ ਲੋਕ ਵਿਰੋਧਤਾ ਚ ਵੀ ਹੈਗੇ ਨੇ ਇਜ਼ਰਾਈਲ ਵਾਲੇ ਉਹਨਾਂ ਵੱਲੋਂ ਇਨਡਾਇਰੈਕਟ ਕਮੈਂਟ ਜਿਹੜਾ ਹੈ ਇੱਕ ਕਿਸਮ ਦਾ ਆਇਆ ਪ੍ਰਾਈਮ ਮਿਨਿਸਟਰ ਬੈਂਜਮਿਨ ਨੇਤਨਯਾਹੂ ਨੇ ਇਹ ਕਿਹਾ ਕਿ ਇਜ਼ਰਾਈਲ ਦੇ ਚੰਗੇ ਸਬੰਧ ਜਿਹੜੇ ਨੇ ਉਹ USA ਦੇ ਨਾਲ ਹੋਣੇ ਚਾਹੀਦੇ ਨੇ ਤੇ ਉਹ ਅੱਗੇ ਕਹਿੰਦੇ ਨੇ ਕਿ ਸਟਰਗਲ ਇਜ਼ ਨਾਟ ਯੈਟ ਓਵਰ ਤੇ ਅੱਗੇ ਸਾਡੇ ਕੋਲ ਚੈਲੇਂਜਸ ਹੈਗੇ ਨੇ ਖੈਰ ਉਹਨਾਂ ਦੇ ਕੁਛ ਬਿਆਨ ਤੇ ਵਾਈਸ ਪ੍ਰੈਜੀਡੈਂਟ JD ਬੈਂਸ ਨੇ ਵੀ ਇਤਰਾਜ਼ ਪ੍ਰਗਟਾਇਆ ਕਿ ਇਜ਼ਰਾਈਲ ਵਾਲੇ ਕੁਛ ਇਸ ਤਰ੍ਹਾਂ ਦੇ ਬਿਆਨ ਨਹੀਂ ਦੇ ਸਕਦੇ ਇਸ ਨੂੰ ਆਉਣ ਵਾਲੇ ਦਿਨਾਂ ਵਿੱਚ ਅਸੀਂ ਇਸ ਨੂੰ ਇਲੈਬੋਰੇਟ ਕਰਦੇ ਰਹਾਂਗੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ਇਹ ਅਨਾਊਂਸ ਕਰਦਿਆਂ ਮੈਨੂੰ ਬਹੁਤ ਮਾਣ ਹੋ ਰਿਹਾ ਕਿ ਹਿਸਟੋਰਿਕ ਇਤਿਹਾਸਿਕ ਇਸਲਾਮਾਬਾਦ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜਿਹੜਾ ਹੈ ਉਸ ਨੂੰ ਇਲੈਕਟ੍ਰੋਨਿਕਲੀ USA ਤੇ ਇਰਾਨ ਵੱਲੋਂ ਸਾਈਨ ਕਰ ਦਿੱਤੇ ਗਏ ਨੇ ਐਕਸ ਦੇ ਉੱਪਰ ਪੋਸਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਪ੍ਰੈਜੀਡੈਂਟਸ ਵੱਲੋਂ ਸਾਈਨ ਕੀਤੇ ਗਏ ਨੇ ਤੇ ਮੈਨੂੰ ਇੱਕ ਮੀਡੀਏਟਰ ਵਜੋਂ ਵਿਚੋਲੇ ਵਜੋਂ ਇਸ ਵਿੱਚ ਇੰਡੋਰਸ ਕੀਤਾ ਗਿਆ ਸੋ ਹੋਰ ਕਈ ਲੋਕਾਂ ਨੇ ਵੀ ਹੋਰ ਕਈ ਮੁਲਕਾਂ ਨੇ ਵੀ ਇਸ ਦੀ ਪ੍ਰਸ਼ੰਸਾ ਕੀਤੀ ਹੈ ਜਿਸ ਵਿੱਚ ਕਤਰ ਹੈ ਸਵਿਟਜ਼ਰਲੈਂਡ ਹੈ ਔਰ ਨਾਲ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਹੈ ਉਹਨਾਂ ਨੇ ਫਰਾਂਸ ਵੱਲੋਂ ਤੇ ਇੱਥੋਂ ਤੱਕ ਕਿ ਹਿਜਬੁੱਲਾ ਵੱਲੋਂ ਵੀ ਇਸ ਦੀ ਤਾਇਦ ਕੀਤੀ ਗਈ ਹੈ ਚਾਈਨਾ ਵੱਲੋਂ ਰਸ਼ੀਆ ਵੱਲੋਂ ਜਪਾਨ ਵੱਲੋਂ ਇਸ ਮਾਮਲੇ ਤੇ ਜੇ ਮੈਂ ਗਲਤ ਰਹੀ ਤਾਂ ਅਜੇ ਤੱਕ ਇੰਡੀਆ ਦਾ ਜਿਹੜਾ ਹੈ ਕੋਈ ਮੈਨੂੰ ਪ੍ਰਤੀਕਰਮ ਨਹੀਂ ਨਜ਼ਰ ਆਇਆ ਹੋ ਸਕਦਾ ਪ੍ਰੋਗਰਾਮ ਖਤਮ ਹੁੰਦਿਆਂ ਤੱਕ ਆ ਜਾਏ ਪਰ ਇਹ ਜਿਹੜਾ ਇਰਾਨ ਸਮਝੌਤਾ ਹੈ ਕਿ ਇਹ ਟਿਕਿਆ ਰਹੇਗਾ ਇਹ ਬਹੁਤ ਵੱਡੇ ਸਵਾਲ ਜਿਹੜੇ ਨੇ ਉਹ ਹੈਗੇ ਨੇ ਇਹਦੇ ਵਿੱਚ ਹਿਜਬੁੱਲਾ ਤੇ ਲਿਬਨਾਨ ਦੀ ਸਥਿਤੀ ਜਿਹੜੀ ਹੈ ਉਸ ਤੇ ਸਾਰਿਆਂ ਨੂੰ ਨਜ਼ਰ ਰੱਖਣੀ ਪਵੇਗੀ ਤੇ ਇਜ਼ਰਾਈਲ ਵਾਲੇ ਇਹ ਜਿਹੜੇ ਨੇ ਇਸ ਮਾਮਲੇ ਨੂੰ ਕਿਵੇਂ ਦੇਖਦੇ ਨੇ ਤੇ ਕੀ ਉਹ ਸ਼ਾਂਤੀ ਇਸ ਤਰ੍ਹਾਂ ਕਾਇਮ ਹੋਣ ਦੇਣਗੇ ਤੇ ਇਰਾਨ ਦਾ ਜਿਹੜਾ ਨਿਊਕਲੀਅਰ ਪ੍ਰੋਗਰਾਮ ਹੈ ਉਹਦੇ ਬਾਰੇ ਕੀ ਹੈ ਤੇ ਅਸਲੀ ਗੱਲ ਸਟ੍ਰੇਟ ਆਫ ਹੌਰਮੁਜ਼ ਦੀ ਵੀ ਹੈ ਦੁਨੀਆ ਭਰ ਦੇ ਨੱਕ ਦੇ ਵਿੱਚ ਦਮ ਕੀਤਾ ਸਟ੍ਰੇਟ ਆਫ ਹੌਰਮੁਜ਼ ਨੇ ਤੇ ਇਸ ਸਟ੍ਰੇਟ ਆਫ ਹੌਰਮੁਜ਼ ਦੇ ਬਾਰੇ USA ਵੱਲੋਂ ਕਿਹਾ ਗਿਆ ਕਿ ਅਸੀਂ ਨੇਵਲ ਬਲੋਕੇਡ ਚੁੱਕ ਦਿੱਤਾ ਤੇ ਉਧਰ ਇਰਾਨ ਨੇ ਹਾਲਾਂਕਿ ਕਿਹਾ ਸੀ ਕਿ ਟਰੰਪ ਨੇ ਬੜੇ ਜਿਵੇਂ ਕਹਿੰਦੇ ਨੇ ਕਿ ਮਜਬੂਰ ਹੋ ਕੇ ਸਾਈਨ ਕੀਤੇ ਨੇ ਪਰ USA ਨੇ ਜਿਹੜੇ ਨੇ ਡਰੋਪ ਕੀਤਾ ਆਪਣਾ ਨੇਵਲ ਬਲੋਕੇਡ ਉਸਨੂੰ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ US ਸੈਂਟਰਲ ਕਮਾਂਡ ਆਫਿਸ ਨੇ ਕਨਫਰਮ ਕੀਤਾ ਕਿ ਅਸੀਂ ਉਸ ਨੂੰ ਖੋਲ੍ਹ ਰਹੇ ਹਾਂ ਇਸ ਤੋਂ ਛੇਤੀ ਬਾਅਦ ਇਰਾਨ ਨੇ ਵੀ ਕੁਛ ਇਸ ਤਰ੍ਹਾਂ ਦੇ ਕਦਮ ਚੁੱਕੇ ਕਿ ਇਸ ਰਸਤੇ ਤੇ ਹੁਣ ਜਿਹੜਾ ਹੈ ਉਹ ਟ੍ਰੈਫਿਕ ਜਾ ਸਕੇਗਾ ਤੇ 14 ਕੋਰ ਪੁਆਇੰਟ ਤੇ ਜਿਸ ਤੇ ਨੁਕਤਿਆਂ ਤੇ ਸਮਝੌਤਾ ਜਿਹੜਾ ਹੋਇਆ ਉਸ ਵਿੱਚ ਸਟ੍ਰੇਟ ਆਫ ਹੌਰਮੁਜ਼ ਤੇ ਬਹੁਤਾ ਧਿਆਨ ਲੋਕਾਂ ਦਾ ਹੋਵੇਗਾ ਇੱਥੋਂ ਤੱਕ ਵੀ ਖਬਰਾਂ ਆਈਆਂ ਸੀ ਕਿ ਦੁਨੀਆ ਦੇ ਬਹੁਤ ਸਾਰੇ ਮੁਲਕ ਖਾਸ ਤੌਰ ਤੇ ਜੋ ਜਿੱਥੇ ਐਗਰੀਕਲਚਰ ਹੈ ਜਿਨ੍ਹਾਂ ਵਿੱਚ ਇੰਡੀਆ ਵੀ ਹੈ ਉਹਨਾਂ ਵੱਲੋਂ ਬਹੁਤ ਬੇਸਬਰੀ ਨਾਲ ਸਟ੍ਰੇਟ ਆਫ ਹੌਰਮੁਜ਼ ਖੋਲ੍ਹਣ ਦੀ ਉਡੀਕ ਕੀਤੀ ਜਾ ਰਹੀ ਹੈ ਕਿਉਂਕਿ ਫਰਟੀਲਾਈਜ਼ਰ ਬਹੁਤ ਬੁਰੀ ਤਰ੍ਹਾਂ ਅਟਕਿਆ ਹੋਇਆ ਜੀ ਫਰਟੀਲਾਈਜ਼ਰ ਨੂੰ ਅੱਗੇ ਤੋਰਨਾ ਜਿਹੜਾ ਬਹੁਤ ਜ਼ਰੂਰੀ ਹੈ ਖਾਸ ਤੌਰ 'ਤੇ ਖੇਤੀ ਪ੍ਰਧਾਨ ਮੁਲਕਾਂ ਦੇ ਵਿੱਚ ਹੈ ਜੀ ਇਸ ਤੋਂ ਇਲਾਵਾ ਮਾਰਕ ਕਾਰਨੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਵੀ ਇਸ ਸਮਝੌਤੇ ਦੀ ਸਿਫਤ ਕੀਤੀ ਹੈ ਅਤੇ ਕਿਹਾ ਕਿ ਵਰਥ ਇਟ ਹੈ ਅਤੇ ਇਹਦੇ ਵਿੱਚ ਕਹਿੰਦੇ ਨੇ ਕਿ ਇਰਾਨ ਦੇ ਕੋਲ ਨਿਊਕਲੀਅਰ ਵੈਪਨ ਨਹੀਂ ਹੋਵੇਗਾ ਇਹ ਵੀ ਚੰਗੀ ਗੱਲ ਹੈ ਤਸੱਲੀ ਗੱਲ ਹੈ ਤਸੱਲੀ ਵਾਲੀ ਹੈ ਸੋ ਕਾਰਨੀ ਨੇ ਕਿ ਇਹ ਗੱਲ ਥੋੜ੍ਹੀ ਜਿਹੀ ਰਿਪੋਰਟਰਾਂ ਨਾਲ ਕਹੀ ਕਿ ਇਰਾਨ ਦੇ ਹੱਥ ਵਿੱਚ ਨਿਊਕਲੀਅਰ ਹਥਿਆਰ ਨਾ ਹੋਣ ਇਸੇ ਲਈ ਤਾਂ ਸ਼ੁਰੂ ਕੀਤਾ ਗਿਆ ਹੁਣ ਪਤਾ ਨਹੀਂ ਕਿ ਉਹਨਾਂ ਨੇ ਸਰਕੈਸਟਿਕਲੀ ਇਹ ਗੱਲ ਕਹੀ ਹੈ
ਜਾਂ ਸੀਰੀਅਸਲੀ ਕਹੀਏ ਕਰ ਜਾਂਦੇ ਨੇ ਸਰਕੈਸਟਿਕਲੀ। ਸੋ ਉਹਨਾਂ ਨੂੰ ਇੱਕ ਇੰਟਰਵਿਊ ਵੀ G7 ਸਮਿਟ ਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਰਾਨ ਨੂੰ ਉਹਨਾਂ ਨੇ ਬਿਗੈਸਟ ਐਕਸਪੋਰਟਰ ਆਫ ਟੈਰਰ ਵੀ ਕਿਹਾ ਤੇ ਇਹ ਵੀ ਕਿਹਾ ਕਿ ਇਹ ਮੁਲਕ ਇੱਕ ਨਿਊਕਲੀਅਰ ਹਥਿਆਰ ਪੈਦਾ ਕਰਨ ਲਈ ਕਾਫੀ ਤੇਜ਼ੀ ਨਾਲ ਕੰਮ ਕਰ ਰਿਹਾ ਸੀ ਤੇ ਉਹਨਾਂ ਨੂੰ ਰੋਕਣਾ ਜ਼ਰੂਰੀ ਸੀ। ਸੋ ਇੱਕ ਤਰ੍ਹਾਂ ਦੀ ਮੋਹਰ ਲਾਈ ਹੈ ਉਹਨਾਂ ਨੇ, ਸ਼ਾਇਦ ਅਮਰੀਕਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਹੈ। ਸੋ ਇਸ ਵੇਲੇ ਇਰਾਨ ਦੀ ਮਿਨਿਸਟਰੀ ਆਫ ਹੈਲਥ ਕਹਿੰਦੀ ਹੈ ਕਿ ਇਸ ਲੜਾਈ ਦੇ ਵਿੱਚ 3468 ਲੋਕ ਮਾਰੇ ਗਏ ਨੇ, 26,500 ਜ਼ਖਮੀ ਹੋਏ ਨੇ। ਲਿਬਨਾਨ ਦੇ ਵਿੱਚ 3783 ਲੋਕ ਮਾਰੇ ਗਏ ਨੇ ਤੇ 11,700 ਦੇ ਕਰੀਬ ਜ਼ਖਮੀ ਹੋਏ ਨੇ। ਇਸ ਤੋਂ ਇਲਾਵਾ ਹੋਰਨਾਂ ਜਗ੍ਹਾ ਤੇ ਵੀ ਬਹੁਤ ਨੁਕਸਾਨ ਹੋਇਆ ਤੇ ਇਕਨੋਮਿਕ ਇੰਪੈਕਟ ਜਿਹੜਾ ਦੁਨੀਆ ਦੇ ਵਿੱਚ ਪਿਆ ਇਸ ਲੜਾਈ ਦੇ ਨਾਲ, ਸਟੇਟ ਆਫ ਹੋਰਮੂਜ਼ ਦੇ ਨਾਲ, ਉਸ ਤੋਂ ਸਾਰੇ ਭਲੀ ਭਾਂਤ ਵਾਕਫ ਨੇ ਤੇ ਇਸਦਾ ਅਜੇ ਵੀ ਅਸਰ ਜਿਹੜਾ ਹੈ ਉਹ ਨਜ਼ਰ ਆਉਂਦਾ ਰਹੇਗਾ। ਇਹ ਸੀ ਜੀ ਮਿਡਲ ਈਸਟ ਦੇ ਸਮਝੌਤੇ ਦੇ ਸੰਬੰਧੀ ਜਿਹੜੀ ਗੱਲਬਾਤ। ਉਧਰ ਮਾਰਕ ਕਾਰਨੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਇਹ ਗੱਲ ਕੋਈ ਲੁਕੀ ਛੁਪੀ ਨਹੀਂ ਕਿ ਡੋਨਲਡ ਟਰੰਪ ਸਾਡੇ ਨਾਲ ਕੋਈ ਜਿਹੜਾ ਕਸਮਾ ਟਰੇਡ ਪੈਕਟ ਹੈ, ਕੈਨੇਡਾ US ਮੈਕਸੀਕੋ ਐਗਰੀਮੈਂਟ ਜਿਹੜਾ ਹੈ, ਵਪਾਰਕ ਸਮਝੌਤਾ ਤਿੰਨ ਦੇਸ਼ਾਂ ਦਾ ਜੋ ਸਾਂਝਾ ਹੁੰਦਾ ਹੈ, ਮੈਕਸੀਕੋ, ਕੈਨੇਡਾ, USA ਦਾ, ਉਹਦੇ ਤੇ ਉਹ ਕਹਿੰਦੇ ਕਿ ਟਰੰਪ, ਸਾਰਿਆਂ ਨੂੰ ਪਤਾ ਇਸ ਗੱਲ ਦਾ ਕਿ ਟਰੰਪ ਉਹਨੂੰ ਪਸੰਦ ਨਹੀਂ ਕਰਦੇ ਭਾਵੇਂ ਕਿ ਉਹਨਾਂ ਨੇ ਕੀਤਾ ਹੋਇਆ ਪਹਿਲਾਂ। ਸੋ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ US ਪ੍ਰੈਜੀਡੈਂਟ ਦੇ ਨਾਲ ਬਿਲਕੁਲ ਨੋਰਮਲੀ ਬਿਹੇਵ ਕਰ ਰਹੇ ਨੇ ਤੇ ਉਹ ਕਹਿੰਦੇ ਨੇ ਕਿ ਡੋਨਲਡ ਟਰੰਪ ਨੇ ਜੋ ਰੀਸੈਂਟ ਕਲੇਮ ਕੀਤਾ ਹੈ ਕਿ ਯੂਨਾਈਟਿਡ ਸਟੇਟਸ ਵਾਲੇ ਇਸ ਨਾਰਥ ਅਮਰੀਕਨ ਫਰੀ ਟ੍ਰੇਡ ਐਗਰੀਮੈਂਟ ਤੋਂ ਬਿਨਾਂ ਹੀ ਚੰਗੇ ਨੇ। ਜਦੋਂ ਕਾਰਨੀ ਨੂੰ ਪੁੱਛਿਆ ਗਿਆ ਤਾਂ ਉਹ ਕਹਿੰਦੇ ਇਹ ਕੋਈ ਸੀਕਰਟ ਥੋੜ੍ਹੀ ਹੈ ਕਿ ਟਰੰਪ ਜਿਹੜੇ ਨੇ ਇਸ ਫਰੀ ਟ੍ਰੇਡ ਡੀਲ ਦੇ ਫੈਨ ਹੈ ਨਹੀਂ ਗੇ, ਪਰ ਇਹਦਾ ਮਤਲਬ ਇਹ ਨਹੀਂ ਕਿ ਦੋਵੇਂ ਦੇਸ਼ ਜਿਹੜੇ ਨੇ ਟ੍ਰੇਡ ਇਸ਼ੂ ਤੇ ਗੱਲਬਾਤ ਨਹੀਂ ਕਰ ਸਕਦੇ। ਟਰੰਪ ਨੇ ਇਹ ਜਿਹੜੇ ਕਮੈਂਟ ਸੀਗੇ ਜੀ ਰਿਪੋਰਟਰਾਂ ਸਾਹਮਣੇ ਬੁੱਧਵਾਰ ਨੂੰ G7 ਸਮਿਟ ਦੇ ਵਿੱਚ ਫਰਾਂਸ ਨੂੰ ਇਹ ਕਮੈਂਟ ਕੀਤੇ, ਦੋ ਹਫ਼ਤੇ ਜਿਹੜੇ ਸੀ ਤਕਰੀਬਨ ਰਹਿੰਦੇ ਨੇ ਕਿ ਜੋ ਗੱਲਬਾਤ ਜਿਹੜੀ ਹੈ ਇਹ ਤੇ ਇਹਦਾ ਸਮਝੌਤਾ ਜਿਹੜਾ ਹੈ ਇਹਦਾ ਸਮਾਂ ਖਤਮ ਹੋਣ ਵਾਲਾ। ਪ੍ਰੈਜੀਡੈਂਟ ਨੇ ਕੋਈ ਰਲੇ ਮਿਲੇ ਜਿਹਾ ਸੰਕੇਤ ਦਿੱਤੇ ਨੇ, ਇਹ ਵੀ ਕਹਿੰਦੇ ਨੇ ਕਿ ਟ੍ਰੇਡ ਜਿਹੜਾ ਸਮਝੌਤਾ ਇਹ ਰੈਲੇਵੈਂਟ ਹੈ, ਕੋਈ ਮਤਲਬ ਨਹੀਂ ਹੈ ਇਹਦਾ। ਤੇ ਫਿਰ ਇਹ ਵੀ ਇੰਡੀਕੇਟ ਕੀਤਾ ਕਿ ਸ਼ਾਇਦ ਮੈਂ ਸਾਈਨ ਕਰ ਹੀ ਦੇਵਾਂ। ਸੋ ਮੈਂਡੇਟਰੀ ਰਿਵਿਊ ਹੈ ਇਹਦਾ। ਕੈਨੇਡਾ ਤੇ ਮੈਕਸੀਕੋ ਵਾਲੇ ਇਸ ਸਮਝੌਤੇ ਵਿੱਚ 16 ਸਾਲ ਦੀ ਐਕਸਟੈਂਸ਼ਨ ਚਾਹੁੰਦੇ ਨੇ, ਲੇਕਿਨ US ਪ੍ਰੈਜੀਡੈਂਟ ਅੰਦਰ ਖਾਤੇ ਕੀ ਚਾਹੁੰਦੇ ਨੇ ਇਹ ਸਮਝਣ ਤੋਂ ਅਜੇ ਵੀ ਬਹੁਤੀ ਦੁਨੀਆ ਅਸਮਰੱਥ ਹੈ। ਤੇ ਮਾਰਕ ਕਾਰਨੀ ਸ਼ਾਇਦ ਉਹਨਾਂ ਨੇ ਹਿਸਾਬ ਲਾ ਲਿਆ, ਉਹ ਬਹੁਤੀ ਗੱਲ ਉਹਨਾਂ ਨਾਲ ਕਰਦੇ ਨਹੀਂ ਨੇ। ਤੇ ਇਸ ਵੇਲੇ ਜਿਹੜੀ ਸਥਿਤੀ ਹੈ ਉਹ ਇਹ ਹੈ ਕਿ ਇਹ ਸਮਝੌਤਾ ਹਵਾ ਵਿਚਕਾਰ ਲਟਕਿਆ ਹੋਇਆ ਤੇ ਇਸ ਦੇ ਸਿਰੇ ਚੜ੍ਹਨ ਦੇ ਆਸਾਰ ਇੰਨੇ ਜ਼ਿਆਦਾ ਨਹੀਂ। ਇੱਧਰ ਕੈਨੇਡਾ ਦੀ ਗੱਲ ਕਰ ਲੈਂਦੇ ਹਾਂ ਜੀ। ਕੈਨੇਡਾ ਦੇ ਵਿੱਚ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਇਹ ਕਹਿੰਦੀ ਹੈ ਕਿ 2026 ਦੇ ਪਹਿਲੇ 3 ਮਹੀਨਿਆਂ ਵਿੱਚ ਆਬਾਦੀ 0.1% ਘੱਟ ਗਈ, ਹਾਲਾਂਕਿ ਬਹੁਤ ਥੋੜ੍ਹੀ ਜਿਹੀ ਘਟੀ ਹੈ, ਪਰ ਆਬਾਦੀ ਘਟਣ ਲੱਗ ਪੈਣੀ ਕਿਸੇ ਮੁਲਕ ਦੀ ਇਹ ਤੇ ਆਪਣੇ ਆਪ 'ਚ ਇਸ਼ੂ ਹੈ ਨਾ। ਇਹ ਪਹਿਲੇ ਕੁਆਟਰ ਦੀ ਰਿਪੋਰਟ ਹੈ ਜਨਵਰੀ, ਫਰਵਰੀ, ਮਾਰਚ ਦੀ, ਤੇ ਇਸ ਵਿੱਚ ਖਾਸ ਗੱਲ ਇਹ ਹੈ ਕਿ ਲਗਾਤਾਰ ਤੀਸਰਾ ਕੁਆਟਰ ਹੈ ਜਿਸ ਵਿੱਚ ਕੈਨੇਡੀਅਨ ਪਾਪੂਲੇਸ਼ਨ ਜਿਹੜੀ ਹੈ ਨੈਗੇਟਿਵ ਦੇ ਵਿੱਚ ਗਈ ਹੈ। ਸੋ ਇਹਦਾ ਮਤਲਬ ਇਹ ਹੈ ਕਿ 2025 ਦੇ ਆਖਰੀ 6 ਮਹੀਨੇ ਤੇ 3 ਮਹੀਨੇ ਇਸ ਸਾਲ ਦੇ 2026 ਦੇ 9 ਮਹੀਨਿਆਂ ਵਿੱਚ ਪਾਪੂਲੇਸ਼ਨ ਘਟੀ ਹੈ। ਏਜੰਸੀ ਇਹ ਕਹਿੰਦੀ ਹੈ ਕਿ ਕੈਨੇਡਾ ਦੀ ਪਾਪੂਲੇਸ਼ਨ ਇਸ ਵੇਲੇ ਐਸਟੀਮੇਟ 41,417,056 ਹੋ ਸਕਦੀ ਹੈ। ਕਿਆ ਇਹ ਰੋਜ਼ ਰੋਜ਼ ਬਦਲਦੇ ਨੇ ਅੰਕੜੇ। 41.4 million ਪ੍ਰਸਾਈਜ਼ਲੀ ਅਸੀਂ ਗੱਲ ਕਰਨੀ ਹੋਵੇ। ਉਹ ਕਹਿੰਦੇ ਨੇ ਕਿ ਅਪ੍ਰੈਲ
1 2026 ਨੂੰ ਇੰਨੀ ਪਾਪੂਲਰ

ਪੋਪੂਲੇਸ਼ਨ ਹੈ ਤਕਰੀਬਨ 41.5 ਮਿਲੀਅਨ ਅਤੇ ਇਹ ਜਨਵਰੀ ਪਹਿਲੀ ਜੋ ਇਸ ਸਾਲ ਦੀ ਸੀਗੀ ਜੀ ਉਹਦੇ ਨਾਲੋਂ 55,000 ਗਿਣਤੀ ਘੱਟ ਗਈ ਹੈ। ਹੁਣ ਜਿਹੜਾ ਇਹਦੇ ਵਿੱਚ ਜੋੜ ਤੋੜ ਕਰਦੇ ਹਾਂ ਕਿ ਕੀ ਆਇਆ ਕੀ ਗਿਆ, ਕੈਨੇਡਾ ਦੇ ਵਿੱਚ ਪਹਿਲੇ ਕੁਆਟਰ ਦੇ ਵਿੱਚ 2026 ਦੇ ਵਿੱਚ 83,149 ਪਰਮਾਨੈਂਟ ਇਮੀਗਰੈਂਟ ਜਿਹੜੇ ਸੀਗੇ ਉਹਨਾਂ ਨੂੰ ਵੈਲਕਮ ਕੀਤਾ ਗਿਆ, ਪੀ ਆਰ ਦਿੱਤੀ ਗਈ ਲੋਕਾਂ ਨੂੰ, ਜੋ ਕਿ 2025 ਦੇ ਜਿਹੜਾ ਪਹਿਲਾ ਕੁਆਟਰ ਸੀ ਉਦੋਂ ਜਿਹੜੇ ਲੋਕ ਸੀਗੇ ਜੀ ਉਹਨਾਂ ਨੂੰ 1,04,000 ਨੂੰ ਦਿੱਤੀ ਗਈ ਸੀ, ਜੋ ਕਿ 20% ਘੱਟ ਹੈ ਤਕਰੀਬਨ। ਸੋ ਇਸ ਸਾਲ ਪੀ ਆਰ ਦੇਣ ਦੀ ਰਫ਼ਤਾਰ ਵੀ ਘਟੀ ਹੈ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਲੋਅਰ ਟੀਚੇ ਜਿਹੜੇ ਨਵੇਂ ਘੱਟ ਟੀਚੇ ਜਿਹੜੇ ਮਿੱਥੇ ਗਏ ਨੇ ਆਈ ਆਰ ਸੀ ਸੀ ਦੁਆਰਾ, ਇਹ ਉਸੇ ਦਾ ਨੀਤੀ ਦਾ ਨਤੀਜਾ ਹੈ। ਸੋ ਸਸਟੇਨੇਬਲ ਇਮੀਗ੍ਰੇਸ਼ਨ ਲੈਵਲ ਰੱਖਣ ਲਈ ਕੈਨੇਡਾ ਦੀ ਟੈਂਪਰੇਰੀ ਪਾਪੂਲੇਸ਼ਨ ਜਿਹੜੀ ਹੈ ਉਹਨੂੰ ਟੋਟਲ ਪਾਪੂਲੇਸ਼ਨ ਦਾ 5% ਤੱਕ ਲਿਆਉਣਾ, ਇਹ ਆਈ ਆਰ ਸੀ ਸੀ ਨੇ ਪਿਛਲੇ ਸਾਲ ਕਿਹਾ ਸੀ। ਸੋ ਕੱਚਿਆਂ ਦੀ ਗਿਣਤੀ ਜਿਹੜੀ ਹੈ ਟੋਟਲ ਪਾਪੂਲੇਸ਼ਨ ਦੀ 5% ਤੱਕ ਹੋਵੇਗੀ, ਅਤੇ ਜਿਨ੍ਹਾਂ ਨੂੰ ਨਵੇਂ ਟੈਂਪਰੇਰੀ ਰੈਜੀਡੈਂਟ ਅਰਾਈਵਲ ਜਿਹੜੇ ਨੇ 3,85,000 2026 'ਚ, 3,70,000 2027 'ਚ ਅਤੇ 2028 'ਚ ਰੱਖੇ ਗਏ ਨੇ। ਸੋ ਨੋਨ ਪਰਮਾਨੈਂਟ ਰੈਜੀਡੈਂਟ ਵੀ ਘਟੇ ਨੇ ਕੈਨੇਡਾ ਦੇ ਵਿੱਚ 2026 ਵਿੱਚ। ਇਹਨਾਂ ਦੀ ਗਿਣਤੀ ਨੋਨ ਪਰਮਾਨੈਂਟ ਰੈਜੀਡੈਂਟ ਦੀ ਜਿਹੜੀ ਘਟੀ ਹੈ ਜੀ 1,17,879 ਘਟੀ ਹੈ, ਅਤੇ ਇਸ ਵੇਲੇ 31 ਮਾਰਚ 2026 ਜਾਂ 1 ਅਪ੍ਰੈਲ 2026 ਤੱਕ ਕੈਨੇਡਾ ਦੇ ਵਿੱਚ 25,58,000 2.5 ਮਿਲੀਅਨ ਜਿਹੜੇ ਨੇ ਕੱਚੇ ਨੇ, ਜੋ ਕਿ 4.4% ਜਿਹੜੀ ਹੈ ਉਹ ਡਿਕਲਾਈਨ ਹੈ। ਸੋ ਅਪਡੇਟਡ ਨੰਬਰ ਜਿਹੜੇ ਨੇ ਸਤੰਬਰ ਦੇ ਵਿੱਚ ਹੋਰ ਆਉਣਗੇ ਅਗਲੇ ਕੁਆਟਰ ਦੇ ਵੀ ਅਤੇ ਟੋਟਲ ਦੇ ਵੀ, ਉਹ ਫਿਰ ਪਤਾ ਲੱਗੇਗਾ ਕਿ ਅਸਲ ਕਹਾਣੀ ਕੀ ਬਣੀ ਹੈ। ਅਕਤੂਬਰ 2025 ਤੋਂ ਲੈ ਕੇ ਜਨਵਰੀ 1, 2026 ਤੱਕ ਕੈਨੇਡਾ ਦੀ ਪਾਪੂਲੇਸ਼ਨ 1,00,000 ਘੱਟ ਗਈ ਹੈ। ਸੋ ਇਹਦੇ ਵਿੱਚ ਸੋਸ਼ਲ ਰਿਪੋਰਟ ਜਿਹੜੀ ਸੀਗੀ ਸਤੰਬਰ 2025 ਦੀ ਸਟੈਟਿਸਟਿਕਸ ਕੈਨੇਡਾ ਦੀ, ਇਹਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਸਰਕਾਰ ਚਾਹੁੰਦੀ ਹੈ ਕਿ 2026 ਦੇ ਅਖੀਰ ਤੱਕ ਕੈਨੇਡਾ ਦੀ ਪਾਪੂਲੇਸ਼ਨ ਜਿਹੜੀ ਹੈ ਟੈਂਪਰੇਰੀ ਪਾਪੂਲੇਸ਼ਨ ਉਹਨੂੰ ਘਟਾਉਣਾ ਹੈ ਹੋਰ, ਅਤੇ ਇਸ ਵੇਲੇ ਜਿਹੜੀ ਕੱਚਿਆਂ ਦੀ ਗਿਣਤੀ 25-25 ਲੱਖ ਦੱਸੀ ਜਾ ਰਹੀ ਹੈ, ਕਿਸੇ ਵੇਲੇ 31.5 ਲੱਖ ਸੀ। ਇਹਨਾਂ ਵਿੱਚੋਂ ਕੁਛ ਨੂੰ ਪੀ ਆਰ ਹੋ ਗਈ ਅਤੇ ਕੁਛ ਜਿਹੜੇ ਸੀ ਉਹ ਮੁਲਕ ਛੱਡ ਗਏ ਚਲੇ ਗਏ। ਕੈਨੇਡੀਅਨਸ ਜਿਹੜੇ ਨੇ ਉਹ ਮੁਲਕ ਛੱਡ ਰਹੇ ਨੇ, ਇਹ ਪੱਕਿਆਂ ਦੀ ਗੱਲ ਹੈ ਜੀ, ਪਹਿਲਾਂ ਤਾਂ ਅਸੀਂ ਉਹਨਾਂ ਦੀ ਹੁਣ ਕਰਦੇ ਹਾਂ। ਅਤੇ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਇਹ ਵੀ ਕਹਿੰਦੀ ਹੈ ਕਿ 74 ਸਾਲਾਂ ਦੇ ਵਿੱਚ 74 ਈਅਰਸ ਦੇ ਵਿੱਚ ਸਭ ਤੋਂ ਤੇਜ਼ ਰਫ਼ਤਾਰ ਨਾਲ ਸਭ ਤੋਂ ਫਾਸਟ ਪੇਸ 'ਤੇ ਕੈਨੇਡੀਅਨ ਜਿਹੜੇ ਨੇ ਮੁਲਕ ਛੱਡ ਰਹੇ ਨੇ। ਇਹਦੇ ਵਿੱਚ ਪਰਮਾਨੈਂਟ ਸਿਟੀਜ਼ਨ ਜਾਂ ਪੀ ਆਰ, ਇਹ ਕੱਚਿਆਂ ਦੀ ਗਿਣਤੀ ਨਹੀਂ, ਇਹਦੇ ਵਿੱਚ ਸਿਟੀਜ਼ਨ ਜਾਂ ਪੀ ਆਰ ਲੋਕ ਕੈਨੇਡਾ ਨੂੰ ਛੱਡਦੇ ਨੇ ਜਿਹੜੇ ਅਬਰੋਡ ਮੂਵ ਹੋ ਜਾਂਦੇ ਨੇ ਉਹਨਾਂ ਦੀ ਗੱਲ ਹੈ। ਸੋ 74 ਸਾਲਾਂ ਦੇ ਵਿੱਚ ਇਹ ਬਹੁਤ ਵੱਡਾ ਰਿਕਾਰਡ ਹੈ। ਜੇ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਜੋ ਕਾਫੀ ਘਟੇ ਸੀਗੇ 1968 ਦੇ ਵਿੱਚ ਸੀਗੇ ਕਿ 3 ਮਹੀਨੇ ਜਿਹੜੇ ਸਾਲ ਦੇ ਪਹਿਲਾ ਕੁਆਟਰ ਹੁੰਦਾ ਜੀ ਜਨਵਰੀ ਫਰਵਰੀ ਮਾਰਚ, ਉਹਦੇ ਵਿੱਚ 24,000 ਲੋਕ ਕੈਨੇਡਾ ਛੱਡ ਗਏ ਸੀ ਪੱਕੇ। ਇਹ ਮੈਂ ਗੱਲ ਸਿਰਫ ਕੱਚਿਆਂ ਦੀ ਨਹੀਂ ਕਰ ਰਿਹਾ, ਕੱਚੇ ਨਹੀਂ ਇਹਦੇ ਵਿੱਚ ਹੈਗੇ ਜੀ, ਇਹ ਪੀ ਆਰ ਜਾਂ ਸਿਟੀਜ਼ਨ। 1968 ਦੀ ਗੱਲ ਹੈ ਕਿ 24,000 ਤੋਂ ਵੱਧ ਲੋਕਾਂ ਨੇ ਕੈਨੇਡਾ ਛੱਡ ਦਿੱਤਾ ਸੀ। ਫਿਰ ਉਸ ਵਿੱਚ ਗਿਰਾਵਟ ਆਈ, ਕਦੇ ਥੋੜ੍ਹਾ ਬਹੁਤਾ ਉੱਪਰ ਚਲੇ ਗਿਆ। ਸਭ ਤੋਂ ਘੱਟ ਲੋਕ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਛੱਡ ਕੇ ਗਏ ਉਹ 2002 ਦੇ ਵਿੱਚ ਸੀ, ਜਦੋਂ ਸਿਰਫ 6,200 ਲੋਕ ਕੈਨੇਡਾ ਨੂੰ ਛੱਡ ਕੇ ਗਏ। ਫਿਰ ਹੌਲੀ ਹੌਲੀ ਗਿਣਤੀ ਹਰ ਸਾਲ ਵੱਧਦੀ ਹੋਈ, ਫਿਰ 2017 ਦੇ ਵਿੱਚ ਇੱਕਦਮ ਵਾਧਾ ਹੋਇਆ ਜਦੋਂ 27,000 ਲੋਕਾਂ ਨੇ ਕੈਨੇਡਾ ਛੱਡਿਆ। ਲੇਕਿਨ ਇਸ ਵਿੱਚ ਤਕੜਾ ਵਾਧਾ ਜਿਹੜਾ ਹੈ ਉਹ 2022 ਤੋਂ ਹੀ ਸ਼ੁਰੂ ਹੋਇਆ, ਅਤੇ ਉਸ ਵਿੱਚ ਲਗਾਤਾਰ ਜਿਹੜੇ ਪਹਿਲੇ ਕੁਆਟਰਾਂ ਦੀ ਗੱਲ ਹੈ ਜੀ ਜਨਵਰੀ ਫਰਵਰੀ ਮਾਰਚ ਦੀ, ਅਤੇ 2026 ਦਾ ਜਿਹੜਾ ਕੁਆਟਰ ਹੈ ਜੀ ਇਸ ਵਿੱਚ 30,000 ਲੋਕ ਕੈਨੇਡਾ ਛੱਡ ਚੁੱਕੇ ਨੇ ਪਿਛਲੇ ਜਨਵਰੀ ਫਰਵਰੀ ਮਾਰਚ ਵਿੱਚ। ਪਿਛਲੇ 12 ਮਹੀਨਿਆਂ ਦੇ ਵਿੱਚ 1,20,000 ਲੋਕ ਜਿਹੜੇ ਨੇ ਉਹ ਮੂਵ ਹੋ ਗਏ ਨੇ ਕੈਨੇਡਾ ਦੇ ਵਿੱਚੋਂ। ਸੋ ਇਮੀਗ੍ਰੇਸ਼ਨ ਦੀ ਇਹ ਸਮੱਸਿਆ ਹੈ ਕਿ ਕੈਨੇਡਾ ਅਫੋਰਡ ਕਰਦਾ ਹੈ ਲੋਕਾਂ ਦਾ ਇਸ ਤਰ੍ਹਾਂ ਜਾਣਾ, ਇਹ ਬਹੁਤ ਵੱਡੀ ਇੱਕ ਆਪਣੇ ਆਪ ਦੇ ਵਿੱਚ ਚਰਚਾ ਦਾ ਵਿਸ਼ਾ ਹੈ, ਪਰ ਇਸ 'ਤੇ ਚਰਚਾ ਚੱਲਦੀ ਰਹੇਗੀ।
ਇੱਕ ਬ੍ਰੇਕ

0: नॉर्थ ईस्ट कैलगरी दे कैसल रिच एरिया दे विच है लॉट खरीदन दा शानदार मौका जिथे बनाए जा सकदे ने 3 टाउन हाउस एना ही नहीं एना तिना दे नाल लीगल बेसमेंट स्वीट भी बनाईया जा सकदियां ने बिल्डर्स ते इन्वेस्टर्स लई है शानदार मौका फ्यूचर रेंटल इनकम लई है ए एक बहुत वधिया ऑप्शन वधेरे जानकारी लई कॉल कर सकदे हो एमी नू 403-617-2111 ते अमन गिल नू भी कॉल कर सकदे हो 403-479-7007 ते बिल्डिंग परमिट पहला तो ही अप्रूव्ड है
1: ਤਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਚਾਰ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਏ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਏ
4: ਮੇਰੀ ਕੱਲ ਹੀ ਗੱਲ ਹੋਈ ਏ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ 2 ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
5: ਜਿੰਦਰਾ ਮੈਡਮ ਆ ਮੇਰਾ ਭਤੀਜਾ ਆ ਮੇਰੀ ਭੈਣ ਦੀ ਕੁੜੀ ਤੇ ਆ ਮੇਰੀ ਭੂਆ ਦੀ ਨਨਾਣ ਦੀ ਕੁੜੀ ਹੈ
6: ਉਹ ਤੂੰ ਸਾਰਾ ਡੱਬਰ ਇਕੱਠਾ ਕਰੀ ਫਿਰਦਾ
7: ਉਹ ਭਾਜੀ ਇਹ ਅਸੀਂ ਨਹੀਂ JFS ਇਮੀਗ੍ਰੇਸ਼ਨ ਵਾਲਿਆਂ ਨੇ ਇਕੱਠਾ ਕਰਕੇ ਦਿੱਤਾ ਹੈ
8: JFS ਇਮੀਗ੍ਰੇਸ਼ਨ ਫਾਰ ਸਟੱਡੀ ਪਰਮਿਟ ਵਰਕ ਪਰਮਿਟ ਸਪਾਂਸਰਸ਼ਿਪ LMIA ਪਰਮਨੈਂਟ ਰੈਜ਼ੀਡੈਂਸੀ ਜਾਂ ਰਿਫਿਊਜੀ ਐਂਡ ਅਪੀਲਸ ਕਾਲ 403-436-6000 ਔਰ 403-406-2004
9: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
10: ਕੀ ਹੋਇਆ
9: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ 2 ਦਿਨ
10: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜਾਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ

0: ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਪਰ ਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੂਜਾ 5871208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
1: ਰੇਡੀਓ ਸਰਸੰਗਮ 94.7 ਐਫਐਮ ਤੇ ਇੱਕ ਵਾਰ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਇਸ ਪ੍ਰੋਗਰਾਮ ਦੇ ਸਪਾਂਸਰ ਇੱਕ ਵਾਰ ਸੋਨਿਕ ਇੰਸ਼ੋਰੈਂਸ ਮਾਨਸ ਪਹੁਜਾ ਹੋਰਾਂ ਦਾ ਵੀ ਸ਼ੁਕਰੀਆ ਜੋ ਸਾਨੂੰ ਸਹਿਯੋਗ ਦਿੰਦੇ ਨੇ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ 587-8328 ਸੋਨਿਕ ਇੰਸ਼ੋਰੈਂਸ ਵਾਈ ਵਾਈ ਸੀ ਕੇਅਰ ਤੋਂ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਬਿੱਲ ਸਰਕਾਰ ਨੂੰ 825-760-983 ਤੇ ਸੰਪਰਕ ਕਰੋ ਵੈਸੇ ਸਮਾਈਲ ਮੈਡੀਕਲ ਜੋ ਕਿ ਸਨਰਿਜ ਦੇ ਵਿੱਚ ਇਹ ਮੈਡੀਕਲ ਕਲੀਨਿਕ ਹੈ ਜੀ ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ ਕੋਈ ਅਪਾਇੰਟਮੈਂਟ ਦੀ ਲੋੜ ਨਹੀਂ ਹੈ ਫੋਨ 587-4496 5876174696 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਗੁੱਡ ਡੀਲ ਲੈਣ ਲਈ ਤੁਸੀਂ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ 403-903-6757 ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਤੇ ਸੁਪਰਵੀਜ਼ਨ ਇੰਸ਼ੋਰੈਂਸ ਕਰਦੇ ਨੇ ਮੋਰਗੇਜ ਇੰਸ਼ੋਰੈਂਸ ਵੀ ਕਰਦੇ ਨੇ ਫੋਨ ਹੈ 403-404-3500 ਮਦਰ ਇੰਡੀਆ ਰੈਸਟੋਰੈਂਟ ਜਿੱਥੇ ਕਿ 40 ਤੋਂ ਵੱਧ ਪਕਵਾਨ ਬਫੇ ਦੇ ਵਿੱਚ ਲਾਏ ਜਾਂਦੇ ਨੇ ਸਵੇਰੇ 10 ਤੋਂ 4 ਵਜੇ ਤੱਕ 40 ਗੈਸਟ ਲਈ ਪ੍ਰਾਈਵੇਟ ਡਾਈਨਿੰਗ ਹਾਲ ਵੀ ਹੈ ਅਤੇ ਇੱਕ ਛੋਟਾ ਵੈਸੇ ਹਾਲ ਵੀ ਹੈ 40 ਮਹਿਮਾਨ ਤੱਕ ਪ੍ਰਾਈਵੇਟ ਜਿਹੜੀ ਆ ਘਰ ਬੈਠ ਕੇ ਖਾਣਾ ਖਾ ਸਕਦੇ ਨੇ ਜੀ 24 ਘੰਟੇ 7 ਦਿਨ ਖੁੱਲ੍ਹਦਾ ਸਿਟੀ ਸਕੇਪ ਲੈਂਡਿੰਗ ਦੇ ਵਿੱਚ ਮਦਰ ਇੰਡੀਆ ਰੈਸਟੋਰੈਂਟ ਫੋਨ ਹੈ ਜੀ 403-936-7777 403-936-7777 ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਸਿਰਫ $7 ਵਿੱਚ 2 ਪਾਸਪੋਰਟ ਫੋਟੋਆਂ ਫੈਮਿਲੀ ਅਤੇ ਬੱਚਿਆਂ ਦੀ ਫੋਟੋ ਪੋਰਟਰੇਟਸ 403-947-0060 403-947-0060 ਪਿਕਸਲ ਫੋਟੋ ਸਟੂਡੀਓ ਤੇ ਆਓ ਅੱਗੇ ਚਲਦੇ ਹਾਂ ਜੀ ਖਬਰਾਂ ਵਿੱਚ ਆਪ ਜੀ ਨੂੰ ਇਹ ਦੱਸਦੇ ਹਾਂ ਖਬਰ ਕਿ ਬ੍ਰਿਟਿਸ਼ ਕੋਲੰਬੀਆ ਦੇ ਟੰਬਲਰ ਰਿਜ ਦੇ ਵਿੱਚ ਜਿੱਥੇ ਕਿ ਮੈਸ ਸ਼ੂਟਿੰਗ ਹੋਈ ਸੀ ਬੜਾ ਦੁਨੀਆਂ ਵਿੱਚ ਰੌਲਾ ਪਿਆ AI ਟੈਕਨੋਲੋਜੀ ਚੈਟ ਬੋਟਸ ਦੀ ਵਰਤੋਂ ਅਤੇ ਨਾਲ ਜੋ ਕੈਨੇਡਾ ਜੋ ਇਸ ਵੇਲੇ ਸੋਸ਼ਲ ਮੀਡੀਆ 'ਤੇ ਕੋਈ ਸਖਤੀ ਕਰਨਾ ਚਾਹੁੰਦਾ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਲੈ ਕੇ ਉਸ ਬਿੱਲ ਨੂੰ ਐਕਸਪੀਡਾਈਟ ਕਰਨ ਦੇ ਵਿੱਚ ਵੀ ਬਹੁਤ ਯੋਗਦਾਨ ਹੈ ਇਸ ਘਟਨਾ ਦਾ ਪਿਆ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਵੱਲੋਂ $200 ਮਿਲੀਅਨ ਦੀ ਗ੍ਰਾਂਟ ਜਿਹੜੀ ਹੈ ਉਸ ਸਕੂਲ ਦੀ ਜਗ੍ਹਾ 'ਤੇ ਜਿੱਥੇ ਮੈਸ ਸ਼ੂਟਿੰਗ ਹੋਈ ਸੀ ਉੱਥੇ ਇੱਕ ਨਵਾਂ ਸਕੂਲ ਅਤੇ ਹੈਲਥ ਕੇਅਰ ਸੈਂਟਰ ਬਣਾਉਣ ਲਈ $200 ਮਿਲੀਅਨ ਦੀ ਗ੍ਰਾਂਟ ਜਿਹੜੀ ਹੈ ਦਿੱਤੀ ਗਈ ਹੈ ਇਹ ਫੈਸਿਲਿਟੀ ਜਿਹੜੀ ਹੈ ਟੰਬਲਰ ਰਿਜ ਸੈਕੰਡਰੀ ਸਕੂਲ ਦੀ ਜਗ੍ਹਾ 'ਤੇ ਜਿਹੜਾ ਸੈਕੰਡਰੀ ਸਕੂਲ ਬਣੇਗਾ ਅਤੇ ਇੱਕ ਨਵਾਂ ਹੈਲਥ ਕੇਅਰ ਸੈਂਟਰ ਬਣੇਗਾ ਵੈਨਕੂਵਰ ਦੇ ਵਿੱਚ ਅਨਾਊਂਸਮੈਂਟ ਕੀਤੀ ਗਈ ਜਿੱਥੇ ਕਿ 5 ਬਿਲੀਅਨ ਦੀ ਹਾਊਸਿੰਗ ਅਤੇ ਇਨਫਰਾਸਟਰਕਚਰ ਫੰਡ ਜਿਹੜੀ ਹੈ ਲੋਕਲ ਗਵਰਨਮੈਂਟ ਨੂੰ ਦੇਣ ਦਾ ਵਾਅਦਾ ਕੀਤਾ ਗਿਆ ਨਾਲ ਦੀ ਨਾਲ 50 ਮਿਲੀਅਨ ਜਿਹੜੇ ਨੇ ਕਮਿਊਨਿਟੀ ਇਨਫਰਾਸਟਰਕਚਰ ਪ੍ਰੋਜੈਕਟ ਜਿਹੜੇ ਨੇ ਕੋਸਟਲ BC ਦੀਆਂ ਕਮਿਊਨਿਟੀ ਪ੍ਰਿੰਸ ਰੋਪਟ ਵਗੈਰਾ ਦੇ ਵਿੱਚ ਵੀ ਦੇਣ ਦੀ ਗੱਲ ਕੀਤੀ ਗਈ ਹੈ ਟੰਬਲਰ ਰਿਜ ਪ੍ਰੋਜੈਕਟ ਕਾਰਨੀ ਦੇ ਦੱਸਣ ਮੁਤਾਬਕ ਇਸ ਵਿੱਚ ਪ੍ਰੋਵਿੰਸ਼ੀਅਲ ਅਤੇ ਫੈਡਰਲ ਸਰਕਾਰਾਂ ਦਾ ਬਰਾਬਰ ਦਾ ਯੋਗਦਾਨ ਹੋਵੇਗਾ ਸੋ ਦੋਵਾਂ ਸਰਕਾਰਾਂ ਵੱਲੋਂ ਇਸ ਵਿੱਚ ਯੋਗਦਾਨ ਪਾਇਆ ਜਾਵੇਗਾ ਟੰਬਲਰ ਰਿਜ ਛੋਟਾ ਜਿਹਾ ਸ਼ਹਿਰ ਹੈ 2400 ਲੋਕ ਰਹਿੰਦੇ ਨੇ ਅਤੇ 160 ਸਟੂਡੈਂਟ ਨੇ ਗ੍ਰੇਡ 7 ਤੋਂ ਲੈ ਕੇ 12 ਦੇ ਜਿਹੜੇ ਕਿ ਸੈਕੰਡਰੀ ਸਕੂਲ ਨੂੰ ਅਟੈਂਡ ਕਰਦੇ ਨੇ ਜਦੋਂ ਤੋਂ ਇਹ ਘਟਨਾ ਹੋਈ ਆ ਉਹਨਾਂ ਨੂੰ ਪੋਰਟੇਬਲ ਜਿਹੜੇ ਨੇ ਕਲਾਸ ਰੂਮਾਂ ਦੇ ਵਿੱਚ ਸ਼ਿਫਟ ਕੀਤਾ ਗਿਆ ਲੋਕਲ ਐਲੀਮੈਂਟਰੀ ਸਕੂਲ ਦੇ ਵਿੱਚ ਉਹਨਾਂ ਦੇ ਗਰਾਊਂਡ ਦੇ ਵਿੱਚ ਸੋ ਅਨਾਊਂਸਮੈਂਟ ਜਿਹੜੀ ਹੈ ਇਹ ਕੁਛ ਜ਼ਖਮ ਅਤੇ ਮੱਲਮ ਲਾਵੇਗੀ ਅਤੇ ਕੁਛ ਹੋਰ ਜਗ੍ਹਾ 'ਤੇ ਜਿਹੜਾ ਉਹ ਇਹਦੇ ਵੱਲੋਂ ਖਿਆਲ ਵੀ ਜਾਵੇਗਾ ਕਿ ਉਸ ਚੀਜ਼ ਨੂੰ ਘਟਨਾ ਨਾ ਦੁਬਾਰਾ ਵਾਪਰੇ ਇਸ ਚੀਜ਼ ਨੂੰ ਯਾਦ ਕੀਤਾ ਜਾਵੇ ਅਸੀਂ ਜਿਹੜਾ ਜੀ ਹੁਣ ਚਰਚਾ ਕਰ ਲਈਏ ਕਿ ਕੈਨੇਡੀਅਨ ਯੂਨੀਵਰਸਿਟੀਆਂ ਕਿੱਥੇ ਖਲੋਂਦੀਆਂ ਨੇ ਪਹਿਲਾਂ ਤਾਂ ਦੱਸ ਦਈਏ ਕਿ ਵਰਲਡ ਦੀਆਂ 2000 ਯੂਨੀਵਰਸਿਟੀਆਂ ਦੀ ਰੈਂਕਿੰਗ ਜਿਹੜੀ ਹੈ ਉਹ ਤਿਆਰ ਕੀਤੀ ਗਈ ਹੈ ਇਹ ਰੈਂਕਿੰਗ ਤਿਆਰ ਵੈਸੇ ਤਾਂ US ਨਿਊਜ਼ ਇੱਕ ਡਿਪਾਰਟਮੈਂਟ ਹੈ ਜੀ ਉਹਨਾਂ ਵੱਲੋਂ ਵੀ ਪਿੱਛੇ ਜਿਹੇ ਤਿਆਰ ਕੀਤੀ ਗਈ ਸੀ ਉਸ ਵਿੱਚ ਤੇ ਬਹੁਤ ਥੱਲੇ ਲੱਗਿਆ ਸੀ ਕੈਨੇਡਾ ਨੂੰ ਲੇਕਿਨ ਇਹ ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ ਹੈ CWUR ਇਸ ਦੇ ਮੁਤਾਬਕ ਦੁਨੀਆਂ

ਦੇ ਜਿਹੜੇ ਟੌਪ ਦੇ 100 ਇੰਸਟੀਚਿਊਟ 100 ਯੂਨੀਵਰਸਿਟੀਆਂ ਨੇ ਉਹਨਾਂ ਵਿੱਚ 4 ਕੈਨੇਡੀਅਨ ਯੂਨੀਵਰਸਿਟੀਆਂ ਦਾ ਸਥਾਨ ਆਇਆ। 23ਵੇਂ ਨੰਬਰ 'ਤੇ ਯੂਨੀਵਰਸਿਟੀ ਆਫ ਟੋਰਾਂਟੋ ਹੈ ਜਿਹਦਾ ਕੈਨੇਡਾ ਦੇ ਵਿੱਚ ਵੈਸੇ ਨੰਬਰ ਰੈਂਕ 1 ਹੈ। ਦੂਸਰੇ ਨੰਬਰ 'ਤੇ ਮੈਗਲ ਯੂਨੀਵਰਸਿਟੀ ਹੈ ਜੀ ਜਿਹਦਾ ਕੈਨੇਡਾ ਦੇ ਵਿੱਚ ਦੂਜਾ, ਔਰ ਮੈਗਲ ਯੂਨੀਵਰਸਿਟੀ ਦਾ ਦੁਨੀਆਂ ਦੇ ਵਿੱਚ 28ਵਾਂ ਨੰਬਰ ਹੈ। ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦਾ 49ਵਾਂ ਨੰਬਰ ਹੈ 49th, ਅਤੇ ਯੂਨੀਵਰਸਿਟੀ ਆਫ ਅਲਬਰਟਾ ਦਾ ਹੈ ਜੀ 82ਵਾਂ 82nd। ਸੋ ਯੂਨੀਵਰਸਿਟੀ ਆਫ ਟੋਰਾਂਟੋ ਲੀਡ ਕਰ ਰਹੀ, ਪਰ ਟੌਪ 100 ਦੇ ਵਿੱਚ ਕੈਨੇਡਾ ਦੀਆਂ ਇਹ ਯੂਨੀਵਰਸਿਟੀਆਂ ਹੈਗੀਆਂ ਨੇ। ਜੇ ਕੈਨੇਡਾ ਦੀਆਂ ਅਸੀਂ ਹੋਰ ਯੂਨੀਵਰਸਿਟੀਆਂ ਦੀ ਗੱਲ ਕਰਨੀ ਹੋਵੇ ਤਾਂ ਉਹਦੇ 'ਤੇ ਜਿਹੜਾ ਚਾਤ ਪਾ ਲੈਂਦੇ ਹਾਂ ਜੀ ਕਿ ਇੱਥੇ ਦੀਆਂ ਹੋਰ ਯੂਨੀਵਰਸਿਟੀਆਂ ਦੀ ਰੈਂਕਿੰਗ ਕਿਹੋ ਜਿਹੀ ਹੈ। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿਹੜੀਆਂ ਵੈਸੇ ਦੁਨੀਆਂ ਦੀਆਂ 2000 ਜਿਹੜੀਆਂ ਯੂਨੀਵਰਸਿਟੀਆਂ ਨੇ ਟੌਪ ਦੀਆਂ, ਉਹਨਾਂ ਵਿੱਚ ਕੈਨੇਡਾ ਦੀਆਂ 38 ਯੂਨੀਵਰਸਿਟੀਆਂ ਆ ਜਾਂਦੀਆਂ ਨੇ। ਯੂਨੀਵਰਸਿਟੀ ਆਫ ਅਲਬਰਟਾ ਦੇ 82ਵੇਂ ਨੰਬਰ ਤੋਂ ਬਾਅਦ ਯੂਨੀਵਰਸਿਟੀ ਆਫ ਮੋਂਟਰੀਅਲ ਦਾ 126ਵਾਂ ਨੰਬਰ ਹੈ, ਵੈਸਟਰਨ ਯੂਨੀਵਰਸਿਟੀ ਦਾ 187ਵਾਂ ਨੰਬਰ ਹੈ, ਮੈਕਮਾਸਟਰ ਯੂਨੀਵਰਸਿਟੀ ਦਾ 190ਵਾਂ ਨੰਬਰ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਆਫ ਕੈਲਗਰੀ ਦਾ ਜਿਹੜਾ 233ਵਾਂ ਨੰਬਰ ਹੈ 203, ਇਹ ਜਿਹੜਾ ਰੈਂਕ ਦਿੱਤਾ ਗਿਆ। ਉਸ ਤੋਂ ਬਾਅਦ ਯੂਨੀਵਰਸਿਟੀ ਆਫ ਵਾਟਰਲੂ 216ਵਾਂ, ਯੂਨੀਵਰਸਿਟੀ ਆਫ ਓਟਵਾ, ਮੈਨੀਟੋਬਾ, ਇਹ ਫਿਰ ਨੰਬਰ ਆਉਂਦੇ ਨੇ। ਜਿਹੜਾ ਇੰਡੀਆ ਦੀ ਗੱਲ ਕਰ ਲਈਏ ਕਿ ਇੰਡੀਆ ਦੇ ਕਿਹੜੀਆਂ ਯੂਨੀਵਰਸਿਟੀਆਂ ਨੇ ਇਹਨਾਂ ਦੇ ਵਿੱਚ, ਇਸ 2000 ਦੀ ਰੈਂਕਿੰਗ ਦੇ ਵਿੱਚ ਕੈਨੇਡਾ ਇੰਡੀਆ ਦੀਆਂ 97 ਯੂਨੀਵਰਸਿਟੀਆਂ ਨੇ 97 ਜੇ ਅਸੀਂ ਇਹ ਗੱਲ ਕਰੀਏ, ਅਤੇ ਇਹਨਾਂ ਵਿੱਚੋਂ ਟੌਪ 'ਤੇ ਕਿਹੜੀਆਂ ਨੇ ਉਹਨਾਂ ਦੇ ਵੀ ਚਰਚਾ ਕਰ ਲੈਂਦੇ ਹਾਂ। ਅਤੇ ਸਭ ਤੋਂ ਹੇਠਾਂ ਸਾਰੀਆਂ ਦੇ ਤਾਂ ਨਾਮ ਨਹੀਂ ਪੜ੍ਹੇ ਜਾ ਸਕਦੇ ਇਸ ਪ੍ਰੋਗਰਾਮ ਦੇ ਵਿੱਚ, ਪਰ 97 ਯੂਨੀਵਰਸਿਟੀਆਂ ਕੁੱਲ 2000 ਦੇ ਵਿੱਚ ਟੌਪ 'ਚ ਹੈਗੀਆਂ ਨੇ ਜੀ ਇੰਡੀਆ ਦੀਆਂ ਵੀ 97, ਔਰ ਮਾਫ਼ ਕਰਨਾ 97 ਨਹੀਂ ਨੇ ਜੀ, ਇਹਦੇ ਵਿੱਚ ਸਭ ਤੋਂ 97 ਨੇ 96 ਨੇ, 437ਵਾਂ ਜਿਹੜਾ ਨੰਬਰ ਹੈ ਉਹ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ IIM ਅਹਿਮਦਾਬਾਦ ਦਾ ਹੈ। ਇਸ ਤੋਂ ਇਲਾਵਾ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਉਸ ਦਾ ਨੰਬਰ ਹੈ, ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ IIT ਮਦਰਾਸ ਦਾ ਹੈ ਜੀ, ਉਸਦਾ 546ਵਾਂ ਨੰਬਰ ਹੈ। ਇੰਡੀਅਨ ਇੰਸਟੀਚਿਊਟ ਆਫ ਬੰਬੇ IIT ਬੰਬੇ ਦਾ 568ਵਾਂ ਨੰਬਰ ਹੈ, IIT ਦਿੱਲੀ ਦਾ 586ਵਾਂ ਹੈ, ਔਰ ਇਸ ਤੋਂ ਇਲਾਵਾ ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਉਸਦਾ 664ਵਾਂ ਨੰਬਰ ਹੈ, ਦਿੱਲੀ ਯੂਨੀਵਰਸਿਟੀ ਦਾ 669ਵਾਂ ਨੰਬਰ ਹੈ, IIT ਖੜਗਪੁਰ ਦਾ 698ਵਾਂ ਨੰਬਰ ਹੈ, ਅਤੇ ਕੁਛ ਹੋਰ ਹੈਗੀਆਂ ਨੇ ਜੀ ਹੋਮੀ ਬਾਬਾ ਨੈਸ਼ਨਲ ਇੰਸਟੀਚਿਊਟ ਵਗੈਰਾ, ਅਤੇ ਇਹਦੇ ਵਿੱਚ ਉਹਨਾਂ ਦਾ ਵੀ ਨਾਮ ਆਉਂਦਾ ਹੈ। ਜੇ ਅਸੀਂ ਪਾਕਿਸਤਾਨ ਦੀ ਯੂਨੀਵਰਸਿਟੀ ਆਫ ਪੰਜਾਬ ਦਾ ਦੇਖਣਾ ਹੋਵੇ ਤਾਂ 1084ਵਾਂ 1084 ਇੰਨਾ ਰੈਂਕ ਹੈ, ਅਤੇ ਜੇ ਪੰਜਾਬ ਯੂਨੀਵਰਸਿਟੀ ਇੰਡੀਆ ਦੀ ਜੋ ਹੈ ਉਹ ਉਸ ਤੋਂ ਉੱਪਰ ਮੰਨੀ ਗਈ ਹੈ, 868ਵਾਂ ਰੈਂਕ ਹੈ 868। ਸੋ ਇਹ ਹੈ ਜੀ ਰੈਂਕਿੰਗ ਕੁਛ ਯੂਨੀਵਰਸਿਟੀਆਂ ਦੀ, ਇਹ ਜ਼ਰੂਰੀ ਨਹੀਂ ਤੁਸੀਂ ਇਹਦੇ ਨਾਲ ਸਹਿਮਤ ਹੋਵੋ, ਲੇਕਿਨ ਇਹ ਸਿਰਫ ਇੱਕ ਰੈਂਕਿੰਗ ਆ, ਹੋਰ ਕੁਛ ਨਹੀਂ ਹੈ। ਹਰ ਜਿਹੜੀ ਇੱਕ ਰਿਸਰਚ ਗਰੁੱਪ ਆ ਜਿਹੜੇ ਆਪਣੇ ਆਪਣੇ ਹਿਸਾਬ ਨਾਲ ਜਿਹੜਾ ਇਸ ਦੀ ਰੈਂਕਿੰਗ ਜਿਹੜਾ ਉਹ ਤਿਆਰ ਕਰਦਾ, ਸੋ ਇਹਨੂੰ ਤੁਸੀਂ ਇਵੇਂ ਦੇਖ ਸਕਦੇ ਹੋ। ਪਾਕਿਸਤਾਨ ਦੀਆਂ ਵੀ ਕਾਫੀ ਸਾਰੀਆਂ ਯੂਨੀਵਰਸਿਟੀ ਜਿਹੜੇ ਨੇ ਇਸ ਵਿੱਚ ਹੈਗੀਆਂ ਨੇ, ਤੇ ਆਓ ਪ੍ਰੋਗਰਾਮ ਵਿੱਚ ਹੁਣ ਅੱਗੇ ਚੱਲਦੇ ਆ ਜੀ ਕਿ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਦੇ ਜਿਹੜੇ ਸਟੂਡੈਂਟਸ ਦਾ ਜਿਹੜਾ ਆਉਣਾ ਹੈ ਉਹ ਕਾਫੀ ਘੱਟ ਗਿਆ, ਸਾਡੇ ਕੋਲ ਸਮਾਂ ਥੋੜਾ ਜਿਵੇਂ ਪਹਿਲਾਂ ਦੱਸਿਆ ਸੀ ਕਿ ਖਬਰਾਂ ਜ਼ਿਆਦਾ ਨੇ, ਤੇ ਕੈਨੇਡਾ ਦੇ ਵਿੱਚ ਸਟੂਡੈਂਟਸ ਦਾ ਆਉਣਾ ਤਕਰੀਬਨ 75% ਘੱਟ ਗਿਆ, 73-74% ਮਾਫ਼ ਕਰਨਾ 84% ਘੱਟ ਗਿਆ। ਸੋ ਡਿਪਾਰਟਮੈਂਟ ਦੇ ਵਿੱਚ ਇਹ ਦੱਸਿਆ ਗਿਆ ਕਿ ਐਪਲੀਕੇਸ਼ਨ ਵੀ ਘਟੀਆਂ ਨੇ। ਡਿਪਾਰਟਮੈਂਟ ਨੇ ਰਿਲੀਜ਼ ਕੀਤੀ ਕਿ ਸਟੂਡੈਂਟ ਐਂਡ ਟੈਂਪਰੇਰੀ ਵਰਕਰ ਨੰਬਰ ਜਿਹੜੇ ਨੇ ਅਰਾਈਵਲ ਜਿਹੜੇ ਨੇ ਜਨਵਰੀ ਤੋਂ ਅਪ੍ਰੈਲ 2026 ਦੇ ਵਿੱਚ ਉਹ 2024 ਦੇ ਇਸੇ ਪੀਰੀਅਡ ਨਾਲੋਂ 73% ਘੱਟ ਗਏ ਨੇ, ਅਤੇ ਉਸ ਤੋਂ ਪਹਿਲੇ ਨਾਲੋਂ ਤਕਰੀਬਨ 84% ਘੱਟ ਗਏ ਨੇ। ਸੋ ਕਾਫੀ ਜ਼ਿਆਦਾ ਗਿਣਤੀ ਜਿਹੜੀ ਹੈ ਉਹ ਸਟੂਡੈਂਟਸ ਦੇ ਆਉਣ ਦੀ ਕੈਨੇਡਾ ਦੇ ਵਿੱਚ ਘੱਟ ਚੁੱਕੀ ਹੈ, ਅਤੇ ਬੈਕਲੌਗ ਵੀ ਕਈ ਜਗ੍ਹਾ 'ਤੇ
ਘੱਟ ਹੋਇਆ।

ਪਰ ਪੀ ਆਰ ਰੈਜੀਡੈਂਸ ਬੈਕਲੌਗ ਜਿਹੜਾ ਹੈ ਉਹ ਵਾਧਾ ਹੋਇਆ ਕਿ ਪੀ ਆਰ ਦੀ ਉਡੀਕ ਦੇ ਵਿੱਚ ਬਹੁਤ ਸਾਰੇ ਲੋਕ ਨੇ ਅਤੇ ਤਕਰੀਬਨ ਸਾਰੀ ਕੈਟੇਗਰੀਜ਼ ਦੇ ਵਿੱਚ ਵੀ ਕਈ ਕਈ ਮਹੀਨਿਆਂ ਦੀ ਵੇਟ ਜਿਹੜੀ ਹੈ ਉਹ ਪਾਈ ਜਾ ਰਹੀ ਹੈ ਅਤੇ ਦੂਸਰੇ ਪਾਸੇ ਕਿਉਂਕਿ ਪੀ ਆਰ ਦੀ ਰਫ਼ਤਾਰ ਘਟੀ ਹੋਈ ਹੈ ਸਿਟੀਜ਼ਨਸ਼ਿਪ ਦਾ ਬੈਕਲੌਗ ਜਿਹੜਾ ਹੈ ਉਹ ਥੋੜ੍ਹਾ ਜਿਹਾ ਘਟਿਆ ਹੋਇਆ ਜੀ। ਅਤੇ ਅਗਲੀ ਜਿਹੜੀ ਹੈ ਜੀ ਖ਼ਬਰ ਜਲਦੀ ਨਾਲ ਸਾਂਝੀ ਕਰ ਲਈਏ ਕਿ ਅਲਬਰਟਾ ਸਰਕਾਰ ਨੇ ਕਹਿ ਦਿੱਤਾ ਕਿ ਅਸੀਂ ਤੁਹਾਨੂੰ $100 ਦੇਵਾਂਗੇ ਐਨਰਜੀ ਰਿਬੇਟ ਵਜੋਂ। ਰਾਲਫ ਬਕਸ਼ ਦਾ ਜੇ ਤੁਹਾਨੂੰ ਯਾਦ ਹੋਵੇ, ਰਾਲਫ ਕਲਾਈਨ ਜਿਹੜੇ ਸੀ ਉਹ ਅਲਬਰਟਾ ਦੇ ਪ੍ਰੈਮੀਅਰ ਹੁੰਦੇ ਸੀ, ਉਹਨਾਂ ਨੇ ਇਕੱਲੇ ਇਕੱਲੇ ਵਿਅਕਤੀ ਨੂੰ $400 ਦਿੱਤਾ ਸੀ। ਉਸ ਵਿੱਚ ਇਸ ਤਰ੍ਹਾਂ ਦਾ ਨਹੀਂ ਸੀ ਕਿ ਜਿਹਦੀ ਆਹ ਇਨਕਮ ਆ ਜਾਓ, ਸਭ ਨੂੰ $400-400। ਸੋ 34 ਲੱਖ ਅਲਬਰਟਾ ਵਾਸੀਆਂ ਨੂੰ, 3.4 ਮਿਲੀਅਨ ਲੋਕਾਂ ਨੂੰ $100 ਐਨਰਜੀ ਰਿਬੇਟ ਵਜੋਂ ਦਿੱਤਾ ਜਾਵੇਗਾ। ਸੋ ਇਹ 20 ਸਾਲ ਬਾਅਦ ਅਜਿਹਾ ਕੀਤਾ ਜਾ ਰਿਹਾ। ਅਤੇ ਇਹਦੇ ਵਿੱਚ ਸਿੰਪਲ ਰੱਖਿਆ ਗਿਆ ਕਿ ਜਿਨ੍ਹਾਂ ਦੀ ਕੰਬਾਈਨਡ ਹਾਊਸ ਹੋਲਡ ਇਨਕਮ ਜਿਹੜੀ ਹੈ 2,25,000 ਜਾਂ ਉਸ ਤੋਂ ਘੱਟ ਹੈ ਅਤੇ 2025 ਦੀ ਰਿਟਰਨ ਜਿਨ੍ਹਾਂ ਨੇ ਭਰੀ ਹੈ ਉਹਨਾਂ ਨੂੰ $100 ਦੀ ਐਨਰਜੀ ਰਿਬੇਟ ਜਿਹੜੀ ਹੈ ਦਿੱਤੀ ਜਾਵੇਗੀ। ਇਹ ਕੰਪੈਰੀਜ਼ਨ ਲੋਕ ਕੋਸ਼ਿਸ਼ ਕਰ ਰਹੇ ਨੇ ਕਿ ਰਾਲਫ ਕਲਾਈਨ ਨੇ 2006 ਦੇ ਵਿੱਚ $400-400 ਦਿੱਤੇ ਸੀ ਅਤੇ ਇਹ ਤਾਂ ਬਹੁਤ ਥੋੜ੍ਹੇ ਨੇ ਉਸ ਹਿਸਾਬ ਨਾਲ, ਉਦੋਂ ਸਰਕਾਰ ਕੋਲ ਪੈਸਾ ਬਹੁਤ ਸੀ। ਸੋ ਕੁਛ ਲੋਕ ਕਹਿੰਦੇ ਨੇ ਕਿ ਇਹ ਜਿਹੜਾ $100 ਇਹ ਤਾਂ ਸਾਡੀ ਹਫ਼ਤੇ ਦੀ ਵੀ ਗਰੋਸਰੀ ਨਹੀਂ ਆਉਣੀ, ਇਹਦਾ ਕੋਈ ਕੀ ਕਰਾਂਗੇ ਅਸੀਂ। ਖੈਰ ਇਹ ਜਿਹੜਾ ਚੱਲਦਾ ਰਹੇਗਾ। ਦੂਸਰੇ ਪਾਸੇ ਆਪ ਜੀ ਨੂੰ ਇੱਕ ਗੁੱਡ ਨਿਊਜ਼ ਇਹ ਸੁਣਾਉਂਦੇ ਹਾਂ ਜੀ ਕਿ ਕੈਨੇਡਾ ਵਾਲੇ ਲੱਗਦਾ ਹੈ ਕਿ ਮਾਰਕਾ ਮਾਰ ਲੈਣਗੇ ਅਤੇ ਕਤਰ ਵਾਲੇ ਮੈਚ ਵਿੱਚ ਜੋ ਇਸ ਵੇਲੇ ਵੈਨਕੂਵਰ ਵਿੱਚ ਚੱਲ ਰਿਹਾ, ਕੈਨੇਡਾ ਵਾਲੇ 3-0 ਨਾਲ ਅੱਗੇ ਚੱਲ ਰਹੇ ਨੇ, 3-0 ਨਾਲ ਕੈਨੇਡਾ ਵਾਲੇ ਲੀਡ ਕਰਦੇ ਹੋਏ। ਪਹਿਲਾ ਮੈਚ ਕੈਨੇਡਾ ਦਾ ਡਰਾ ਹੋ ਚੁੱਕਾ ਹੈ ਅਤੇ ਜੇ ਅੱਜ ਜੋ ਕਿ ਅਸਾਰ ਕਾਫੀ ਸਾਰੇ ਬਣ ਗਏ ਨੇ, ਸੋ ਜਿਹੜਾ ਇਸ ਵੇਲੇ ਹਾਫ ਟਾਈਮ ਹੋ ਚੁੱਕਾ, ਹਾਫ ਟਾਈਮ ਤੱਕ 3-0 ਨਾਲ ਲੀਡ ਕਰਨਾ ਵੱਡੀ ਗੱਲ ਹੈ। ਜੇ ਆਪਣੀ ਇਸ ਲੀਡ ਨੂੰ ਬਣਾ ਕੇ ਰੱਖਦੇ ਨੇ, ਮਜ਼ਬੂਤੀ ਨਾਲ ਅੱਗੇ ਵੱਧਦੇ ਨੇ ਅਤੇ ਕੈਨੇਡਾ ਦੇ ਚੰਗੇ ਚਾਂਸ ਜਿਹੜੇ ਨੇ ਗਰੁੱਪ ਦੇ ਵਿੱਚ ਬਣ ਰਹੇ ਨੇ। ਬੀ ਸੀ ਪਲੇਸ ਵੈਨਕੂਵਰ ਦੇ ਵਿੱਚ ਇਹ ਜਿਹੜਾ ਮੈਚ ਹੈ ਜੀ ਹੋ ਰਿਹਾ ਅਤੇ ਇਸ ਮੈਚ ਦੇ ਵਿੱਚ ਜੋ ਕੈਨੇਡਾ ਦੇ ਜਿਹੜੇ ਸਟਾਰ ਪਲੇਅਰ ਨੇ ਕੁਛ ਉਹਨਾਂ ਦੇ ਵੀ ਖੇਡਣ ਦੀ ਉਮੀਦ ਸੀ। ਇਸ ਵੇਲੇ ਪੂਰੀ ਡਿਟੇਲ ਮੈਂ ਆਪ ਜੀ ਨੂੰ ਨਹੀਂ ਦੇ ਸਕਦਾ ਕਿਉਂਕਿ ਸਮਾਂ ਥੋੜ੍ਹਾ ਹੈ ਪ੍ਰੋਗਰਾਮ ਦੇ ਵਿੱਚ, ਪਰ ਕੈਨੇਡਾ ਵਾਲੇ 3-0 ਨਾਲ 3-0 ਨਾਲ ਲੀਡ ਕਰਦੇ ਹੋਏ ਜੀ ਇਹ ਇਸ ਮੈਚ ਦੇ ਵਿੱਚ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇੱਥੇ ਜਿਹੜਾ ਕਿ ਇਸ ਨੂੰ ਇੱਥੇ ਸਮੇਟਦੇ ਹਾਂ ਅਤੇ ਅਗਲਾ ਪ੍ਰੋਗਰਾਮ ਸੁਖਰੀਨ ਕੌਰ ਜੱਸੜ ਪ੍ਰੋਗਰਾਮ ਪੇਸ਼ ਕਰਨਗੇ। 8 ਵਜੇ ਇੱਕ ਹੋਰ ਵਿਸ਼ੇਸ਼ ਪ੍ਰੋਗਰਾਮ ਹੋਵੇਗਾ ਅਤੇ 9 ਵਜੇ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਮੈਨੂੰ ਤੋਂ ਇਜਾਜ਼ਤ ਭੁੱਲਾਂ ਚੁੱਕਾ ਲਿਖੇ ਮਾਂ, ਸਤਿ ਸ਼੍ਰੀ ਅਕਾਲ ਜੀ।